ਸੰਤ ਸਿਪਾਹੀ ਭਾਈ ਮਹਾਰਾਜ ਸਿੰਘ ਜੀ ਦੀ ਯਾਦ ਵਿੱਚ ਸਿੰਗਾਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਆਲੀਸ਼ਾਨ ਯਾਦਗਾਰ ਸਥਾਨ ਉਸਾਰਿਆ ਹੋਇਆ ਹੈ।

ਤਿਆਰ ਕਰਕੇ ਸਿੱਖਾਂ ਨੂੰ ਪਿਆਇਆ ਤੇ ਖਾਲਸਾ ਪੰਥ ਸਾਜਿਆ। ਪਰ ਇਸ ਅੰਮ੍ਰਿਤ ਦੀ ਕਹਾਣੀ ਬੜੀ ਲੰਮੀ ਹੈ। ਚਾਰ ਯੁੱਗ ਹੋਏ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ ਤੇ ਕਲਯੁੱਗ। ਹਰ ਯੁੱਗ ਵਿਚ ਅੰਮ੍ਰਿਤ ਪੀਤਾ ਗਿਆ, ਪਰ ਅੰਮ੍ਰਿਤ ਪੀਣ ਦਾ ਢੰਗ ਵੱਖਰਾ, ਅੰਮ੍ਰਿਤ ਲੱਭਣ ਦਾ ਢੰਗ ਵੱਖਰਾ। ਇੱਕ ਗੱਲ ਹੋਰ, ਕੁਝ ਲੋਕਾਂ ਅੰਮ੍ਰਿਤ ਪੀਤਾ ਪਹਿਲਿਆਂ ਯੁੱਗਾਂ ਵਿਚ ਅਮਰ ਹੋਣ ਵਾਸਤੇ ਕਿ ਸਾਨੂੰ ਮੌਤ ਨਾ ਆਵੇ, ਕੋਈ ਦੁੱਖ ਲਾਗੇ ਨਾ ਆਵੇ, ਆਪਣੇ ਵਾਸਤੇ ਅੰਮ੍ਰਿਤ ਪੀਤਾ ਆਪਣੇ ਭਲੇ ਵਾਸਤੇ। ਪਰ ਜਿਹੜਾ ਅੰਮ੍ਰਿਤ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਪਿਆਇਆ, ਉਹ ਅੰਮ੍ਰਿਤ ਆਪਾ ਵਾਰਨ ਵਾਸਤੇ, ਜ਼ੁਲਮ ਖਤਮ ਕਰਨ ਵਾਸਤੇ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ। ਤੋ ਆਓ ਵਿਚਾਰ ਕਰੀਏ ਪਹਿਲਾਂ ਸਤਯੁਗ ਬਾਰੇ ਕਿ ਸਤਯੁਗ ਵਿਚ ਇਹ ਅੰਮ੍ਰਿਤ ਕਿਸ ਤਰ੍ਹਾਂ ਮਿਲਿਆ ਤੇ ਕਿਸ ਤਰ੍ਹਾਂ ਪੀਤਾ ਗਿਆ। ਪਹਿਲਾਂ ਹਿੰਦੂ ਮਤ ਅਨੁਸਾਰ ਕਥਾ, ਉਸ ਤੋਂ ਬਾਅਦ ਗੁਰਮਤ।

ਅੰਮ੍ਰਿਤ ਦਾ ਕੜਾ। ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ, ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਵਿਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਕੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ।

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓਰ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁਗ ਬੀਤੇ, ਤ੍ਰੇਤਾ ਯੁਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ, ਇਹਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨਿਆ। ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ 2 ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਨ੍ਹਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

ਅਕਾਲ ਪੁਰਖ ਤੂੰ ਦਰਿਆਓ ਦਾਨਾ ਬੀਨਾ ਤੂੰ ਇੱਕ ਦਰਿਆ ਹੈ ਬੜਾ ਵੱਡਾ ਮੈਂ ਮੱਛਲੀ ਕੈਸੇ ਅੰਤ ਲਹਾਂ ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਇਸੇ ਤਰ੍ਹਾਂ ਇਹ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਐ ਤੂੰ ਪੀ ਲੈ ਉਹ ਨਾਮ ਦਾ ਪਿਆਲਾ ਧੰਨ ਗੁਰੂ ਨਾਨਕ ਸਾਹਿਬ ਨੇ ਪੀਤਾ ਫਿਰ ਹੁਕਮ ਹੋਇਆ ਐ ਨਾਨਕ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਏ ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ।

ਕੋਟ ਕਹਿੰਦੇ ਨੇ ਕਰੋੜ ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ

ਇੱਕ ਗੁਫਾ ਚ ਬਹਿ ਜਾ। ਕਰੋੜਾਂ ਕਰੋੜਾਂ ਸਾਲ ਹਵਾ ਖਾ ਕੇ ਹਵਾ ਪੀ ਕੇ ਤੇਰਾ ਨਾਮ ਜਪਾਂ, ਸੁਪਨੇ ਵਿੱਚ ਵੀ ਮੈਂ ਸੌਵਾਂ ਨਾ। ਇੰਨਾ ਤੇਰਾ ਨਾਮ ਜਪਾਂ ਪਰ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ

ਕਾਲ ਯੁੱਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ

కలిగి తర్ పాతశానికి అచేతో మేరా సిక్ కది కంగాల్ నీ హోయా నామ బాణీ నాల్ మాయా నాల్ హమేషా అమీర్ హై ఫిర్ ఏ జడా హై ఏ నామ బాణీ నాల్ వీ అమీర్ హై ఏ మాయా నాల్ వీ అమీర్ హై ਜੇ ਤੈਨੂੰ ਕੰਗਣ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ ਪਰ ਇੱਕ ਵਾਰੀ ਦਰਬਾਰ ਚ ਲੈ ਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ ਇਹ ਸੁਣ ਕੇ ਚੇਤੋ ਮਸੰਤ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਕਹਿਣ ਲੱਗਾ ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ ਗੁਰੂ ਘਰ ਵਾਸਤੇ ਦਸਵੰਧ ਲੈ ਕੇ ਆਉਂਦੇ ਹਾਂ ਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਤੇ ਕੰਗਾਲ ਸਿੱਖ ਪਿੱਛੇ ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ ਸਾਹਿਬਾਂ ਸਿਰ ਤੇ ਹੱਥ ਮਾਰਿਆ ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ ਚੇਤੋ ਦੀਆਂ ਅੱਖਾਂ ਨੀਵੀ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਏ ਸਾਹਿਬਾਂ ਨੇ ਉਸੇ ਵੇਲੇ ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ ਜਾਓ ਚੇਤੋ ਦੇ ਘਰ ਚੇਤੋ ਦੇ ਘਰੋਂ ਸਿੰਘ ਦੂਸਰਾ ਕੰਗਣ ਵੀ ਕੱਢ ਲਿਆ ਹੈ ਸਿੱਖ ਦੀ ਭਾਵਨਾ ਪੂਰੀ ਹੋ ਗਈ ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ

ਪੰਡਤਾਂ ਦੀ ਪ੍ਰੀਖਿਆ ਲਈ ਦੋ ਲੰਗਰ ਲਾਏ, ਇੱਕ ਵਿੱਚ ਮਾਸ ਬਣਾਇਆ, ਇੱਕ ਲੰਗਰ ਸਾਦਾ ਬਣਾਇਆ। ਤੇ ਸਾਹਿਬਾਂ ਨੇ ਕਿਹਾ, ਜਿਹੜਾ ਮਾਸ ਵਾਲਾ ਲੰਗਰ ਛਕੇਗਾ ਉਹਨੂੰ ਬਹੁਤੀ ਮਾਇਆ ਮਿਲੇਗੀ, ਜਿਹੜਾ ਸਾਦਾ ਲੰਗਰ ਛਕੇਗਾ ਉਹਨੂੰ ਘੱਟ ਮਾਇਆ ਮਿਲੇਗੀ। ਮਾਸ ਖਾਣ ਦੇ ਨਾਲ ਸੋਨੇ ਦੀਆਂ ਮੋਹਰਾਂ ਜ਼ਿਆਦਾ ਮਿਲਣੀਆਂ ਨੇ। ਇਹ ਸੋਚ ਕੇ ਬਹੁਤੇ ਮਾਸ ਵਾਲੇ ਪਾਸੇ ਬੈਠ ਗਏ, ਸਾਦੇ ਪਾਸੇ ਘੱਟ ਬੈਠੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜਿਨ੍ਹਾਂ ਨੇ ਸਾਦਾ ਲੰਗਰ ਖਾਧਾ ਉਹਨਾਂ ਪੰਡਤਾਂ ਨੂੰ ਚੋਖੀ ਮਾਇਆ ਦਿੱਤੀ, ਤੇ ਜਿਨ੍ਹਾਂ ਨੇ ਮਾਸ ਵਾਲਾ ਲੰਗਰ ਖਾਧਾ ਜਿੰਨੀ ਕਹੀ ਸੀ ਉਨੀ ਉਨੀ ਮਾਇਆ ਉਹਨਾਂ ਨੂੰ ਦਿੱਤੀ। ਪਰ ਇਹਨਾਂ ਵੱਲੋਂ ਵੀ ਮਨ ਉਦਾਸ ਹੋ ਗਿਆ ਕਿ ਜਿਹੜਾ ਆਦਮੀ

ਇੰਨੇ ਨੂੰ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ। ਕੌਣ ਆਇਆ? ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਦੇਵਾਂ। ਗੁਰੂ ਸਾਹਿਬਾਂ ਦੇ ਕੋਲ ਆ ਕੇ ਖੜੇ ਹੋ ਗਏ, ਝੋਲੀ ਅੱਗੇ ਕੀਤੀ, ਝੋਲੀ ਵਿਚ ਪਤਾਸੇ ਨੇ, ਉਹ ਪਤਾਸੇ ਬਾਟੀ ਵਿਚ ਪਾ ਦਿੱਤੇ ਤੇ ਮੁਸਕਰਾਉਂਦੇ ਹੋਇਆ ਆਖਿਆ, ਪਾਤਸ਼ਾਹ ਮੇਰਾ ਹਿੱਸਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਾਂ ਸਾਹਿਬ ਦੇਵਾ, ਤੁਹਾਡਾ ਵੀ ਹਿੱਸਾ। ਮੈਂ ਅੰਮ੍ਰਿਤ ਤਿਆਰ ਕਰ ਰਿਹਾ ਸਾਂ ਮੁਰਦਿਆਂ ਵਿਚ ਨਵੀਂ ਰੂਹ ਫੂਕਣ ਵਾਸਤੇ, ਜਾਤ ਪਾਤ ਊਚ ਨੀਚ ਖਤਮ ਕਰਕੇ ਇਕ ਨਵਾਂ ਸਮਾਜ ਬਣਾਉਣ ਵਾਸਤੇ। ਪਰ ਤੁਸਾਂ ਇਸ ਅੰਮ੍ਰਿਤ ਵਿਚ ਪਿਆਰ ਮਿਠਾਸ ਸਹਿਨਸ਼ੀਲਤਾ ਘੋਲ ਦਿੱਤੀ। ਹੁਣ ਜਦੋਂ ਕੋਈ ਅੰਮ੍ਰਿਤ ਛਕੇਗਾ, ਜੇ ਚਰਖਣੀਆਂ ਤੇ ਚੜੇਗਾ ਤਾਂ ਵੀ ਬਾਣੀ ਪੜੇਗਾ, ਜੇ ਕਿਸੇ ਦੀ ਖੋਪਰੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ, ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਬਾਣੀ ਪੜੇਗਾ। ਅੰਮ੍ਰਿਤ ਤਿਆਰ ਹੋ ਗਿਆ। ਅੰਮ੍ਰਿਤ ਤਿਆਰ ਕਰਕੇ ਜਿਹਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ ਨੇ, ਉਹਦੇ ਸਾਹਮਣੇ ਖੜੇ ਹੋਏ। ਇੱਕ ਅੰਮ੍ਰਿਤ ਦਾ ਚੁੱਲ੍ਹਾ ਦਇਆ ਰਾਮ ਨੂੰ ਦਿੱਤਾ, ਪੀਣ ਦਾ ਇਸ਼ਾਰਾ ਕੀਤਾ। ਦਇਆ ਰਾਮ ਨੇ ਅੰਮ੍ਰਿਤ ਦਾ ਚੁੱਲ੍ਹਾ ਜਦੋਂ ਪੀਤਾ, ਇੱਕ ਨਵੀਂ ਬੋਲੀ ਦਿੱਤੀ ਤੇ ਗੁਰੂ ਸਾਹਿਬਾਂ ਨੇ ਕਿਹਾ, ਕਹੋ ਦਇਆ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਪੰਜਾਂ ਦੇ ਨਾਮ ਵੀ ਬਦਲੀ ਹੋ ਗਏ। ਦਇਆ ਹੁਣ ਦਇਆ ਸਿੰਘ ਹੋ ਗਿਆ ਤੇ ਤੁਸੀਂ ਹੁਣ ਸ਼ੇਰ ਹੋ, ਤੇ ਜਿਹੜਾ ਸ਼ੇਰ ਹੈ ਉਹ ਕਦੀ ਡਰਦਾ ਨਹੀਂ। ਹੁਣ ਤੁਸਾਂ ਜ਼ੁਲਮ ਦਾ ਮੁਕਾਬਲਾ ਕਰਨਾ, ਜ਼ੁਲਮ ਖਤਮ ਕਰਨਾ, ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਕਰਨੀ। ਜਦੋਂ ਪੰਜਾਂ ਨੇ ਅੰਮ੍ਰਿਤ ਛਕਿਆ ਤੇ ਹੁਣ ਪੰਜਾਂ ਦੇ ਮਨਾਂ ਦੀ ਅਵਸਥਾ ਇਹ ਹੋ ਗਈ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਸਾਡੇ ਬਾਪ ਕਲਗੀਆਂ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਸਾਡੇ ਮੂੰਹ ਵਿਚ ਅੰਮ੍ਰਿਤ ਪਾਇਆ। ਹੁਣ ਪੰਜਾਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਖੜੇ ਹੋ ਗਏ ਕਿ ਸਿੱਖੋ, ਹੁਣ ਤੁਸੀਂ ਗੁਰੂ ਹੋ, ਹੁਣ ਮੈਨੂੰ ਅੰਮ੍ਰਿਤ ਦਿਓ। ਇਸ ਦੁਨੀਆਂ ਵਿਚ ਇਕ ਨਵੀਂ ਗੱਲ ਸੀ ਕਿ ਗੁਰੂ ਚੇਲਾ ਬਣ ਗਿਆ ਤੇ ਚੇਲੇ ਗੁਰੂ ਬਣ ਗਏ। ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਅਸਾਂ ਸਿਰ ਦੇ ਕੇ ਅੰਮ੍ਰਿਤ ਲਿਆ, ਤੁਸੀਂ ਅੰਮ੍ਰਿਤ ਮੰਗਦੇ ਹੋ, ਤੁਸੀਂ ਕੀ ਭੇਟਾ ਦਿਓਗੇ? ਤਾਂ ਗੁਰੂ ਸਾਹਿਬਾਂ ਨੇ ਕਿਹਾ, ਮੈਂ ਆਪਣਾ ਪਿਤਾ ਹਿੰਦੂ ਧਰਮ ਦੀ ਰਾਖੀ ਵਾਸਤੇ ਪਹਿਲਾਂ ਦੇ ਚੁੱਕਾ, ਮੇਰਾ ਪਰਿਵਾਰ ਹੈ, ਮੇਰਾ ਆਪਣਾ ਆਪ ਸਭ ਕੁਛ ਭੇਟਾ ਕਰ ਦਿਆਂਗਾ, ਪਰ ਮੈਨੂੰ ਅੰਮ੍ਰਿਤ ਛਕਾਓ। ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬਾਂ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਗੁਰੂ ਸਾਹਿਬਾਂ ਦਾ ਨਾਮ ਵੀ ਬਦਲੀ ਹੋ ਗਿਆ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ, ਤੇ ਦੂਰ ਸਾਰਿਓ ਇੱਕ ਸੱਦ ਉੱਠੀ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰਚੇਲਾ।

انا خالتي ديالها انا خالتي

ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਿਲੇ ਗਾਓ ਭਾਈ, ਕਿਉਂਕਿ ਉਹਦੇ ਘਰ ਵਿੱਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨ ਹੀ ਭਾਈ ਉੱਥੋਂ ਤੱਕ ਪਹੁੰਚਦਾ, ਹੋਰ ਕੋਈ ਵਸਤੂ ਨਹੀਂ ਪਹੁੰਚਦੀ। ਇਸ ਲਈ ਉਸ ਦੇ ਸੋਹਲੇ ਗਾਓ। ਆਖਿਆ ਮਹਾਰਾਜ ਐਸ ਵੇਲੇ ਵੀ ਸੋਹਲੇ ਗਾਉਣੇ ਹਨ, ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ, ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ, ਸਰੀਰ ਮਿੱਟੀ ਹੋ ਜਾਵੇ, ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ, ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਭੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ, ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ। ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ, ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ, ਜੋ ਜਲ ਨੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਵੀ ਇੱਕ ਸੁਮੇਲ ਹੈ ਬਈ, ਜਿਹੜੀ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ, ਇਸ ਲਈ ਉਹਦੇ ਸੋਹਲੇ ਗਾਉਣੇ ਬਣਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ।

जीव आत्मा दे पास केड़ी वस्तु पहुंचदी है? हजूर कहंदन गुर का बचन बसे जी नाले। ए जीव आत्मा तक पहुंच सकदा है गुरु दा बचन। गुरु दे बचन तो भाव है गुरु दा शब्द, क्योंकि हर पवित्र आत्मा दरगाह विच बैठी हुई अपने प्यारियां पासों मित्रों पासों ए मंग करदी है। क्योंकि धन गुरु नानक पातशाह जी ने भी ए मंग कीती है, मेरे मित्रों ए मेरे प्यारियो, संमत साहा लिखिया मिलकर पावो तेल देव सजन असीसड़ियां। ते असीसां केड़ियां हन? हजूर कहंदे ने मैं पिछे कीर्तन करियो निर्वाण जियो। वेखना भाई मेरे पिछों किसे ने रोना नहीं, दुख नहीं मनाना। जे मेरे नाल सच्चा प्यार करदे हो तो मैं पिछे मेरे पिछे कीर्तन करना मेरी याद में। मैनू असीसां देनियां कीर्तन दियां, क्योंकि कीर्तन दियां असीसां ही जीव आत्मा तक पहुंच दियां हन। इसलिए हजूर कहंदे ने संमत साहा लिखिया मिलकर पावो तेल देव सजन असीसड़ियां। जे पुन होण तां पापां दा भार हल्का हो जांदा। कीर्तन ही है जो पापां दी निवृत्ति कर देंदा। गुरु दी शरण विच आके उसका जश करना यही दात एक नाल जांदी। गुरु दी शरण विच आ जाना बड़ी वड्डी गल है। धन गुरु गोबिंद सिंह सच्चे पातशाह घट घट दे जानन हारे परमेश्वर दा रूप अज एक अलोकित आप चोज वरता रहे हन। सच्चे पातशाह जी दी उस्तति सुन के एक बैरागी वैष्णो मत दा साधु दर्शना दे आया। आके की वेखदा है के सतगुरु जी दे हाथ विच गुटार पंछी है, दूजे हाथ विच बाज फड़िया होया है। उस बाज ने गुटार दे मास नू त्रोड़िया है, फिर दोबारा तोड़िया, बल्कि जद तीजी वेरा गुटार दे मास नू तोड़िया तां बैरागी दे मन विच बड़ी शंका आई कि मैं तो सुनिया सी कि सतगुरु शांत मई दयालु अते दयावान हन, पर इना दे चित विखे तां बड़ी कठोरता है। रंचक मातर भी दया नहीं, गुटार तड़प रहा है ते जिउंदे गुटार दा मास बाज कोलों तुड़वा रहे हन। अंतर जामी सतगुरु जी ने साधु दे हिरदे दी शंका जान के वचन कीता, हे संत जी, आप जी दे मन विच जो संशा उठिया है ना, आप नहीं जानते कि इना दे पिछले जन्म दा की संबंध है। ए जो गुटार है राजी दा वजीर सी, जो बाज है ए पिछले जन्म विच वड्डा जिमीदार सी। जिमीदार ने अपना पिंड वसाया होया सी। इस वजीर ने झूठी तोहमत लगा के इसनू पिंड तो बाहर कढवा दिता, पिंड उजाड़ दिता, पर अपनी मेहनत और सच्चाई दे सदके इसने एक होर पिंड वसा लिया। वजीर ने फिर ईरखा करके इसका पिंड उजाड़ दिता। जिमीदार ने साख संबंधियां दी मदद दे नाल, अपने मित्रां दी मदद दे नाल, अपने रसूक नाल फिर एक पिंड वसाया। पर राजे दे वजीर ने वैर भाव रख के तीजी बार भी पिंड उजाड़ दिता। समा पा के इन्हां दोनों दी मृत्यु हो गई। जिवें बाणी विच लिखिया है, जेहा बीजे सोधणे करमा संदड़ा खेत। ज्यो ज्या कोई बीज बो के जांदा, ज्यो जे कोई कर्म करके जांदा, निरंकार उधर ही भेज देंदा।
ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਤੇ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਹੋਰ ਪਸ਼ੂਆਂ ਵੱਲ ਚਲਾ ਜਾਏਗਾ। 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਤੇ ਜ਼ਿਮੀਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ ਇਸ ਪਾਸੋਂ ਮੈਂ ਲੇਖਾ ਲੈਣਾ ਹੈ, ਇਸ ਨੇ ਮੈਨੂੰ 3 ਵੇਰਾਂ ਉਜਾੜਿਆ ਹੈ ਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸ ਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਣਾ ਸੀ ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ ਜਿਹੋ ਜਿਹਾ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ ਉਹ ਉਸਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ ਚਰਨਾਂ ਤੇ ਡਿੱਗ ਪਿਆ, ਬੇਨਤੀ ਕੀਤੀ ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪ ਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਹੀ ਜਨਮ ਵਿੱਚ ਦੇ ਦਿੰਦਾ ਹੈ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁੱਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸ਼ਾਇਦ

ਮਹਾਰਾਜ ਸਿਮਰੀ। ਇਹ ਸੱਦਾਂ ਕੀ ਕਹਿ ਰਹੀਆਂ ਹਨ? ਇਹ ਸੱਦਾਂ ਕਹਿ ਰਹੀਆਂ ਹਨ ਬਾਈ ਸੱਦਨ ਹਾਰਾ ਸਿਮਰੀ, ਜਿਸ ਵਾਹਿਗੁਰੂ ਨੇ ਤੈਨੂੰ ਭੇਜਿਆ ਨਾ ਉਸਨੇ ਸੱਦਣਾ ਵੀ ਹੈ। ਮਨੁੱਖ ਐਵੇਂ ਨਹੀਂ ਸੰਸਾਰ ਵਿਚ ਆ ਗਿਆ, ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਘੱਲਿਆ ਹੋਇਆ ਹੈ। ਹਜ਼ੂਰ ਦੀ ਬਾਣੀ ਕਹਿ ਰਹੀ ਹੈ, ਜਿਹਾ ਚੀਰੀ ਲਿਖਿਆ ਤੇਹੇ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਤੇ ਜਿਹੜਾ ਕੱਲਿਆ ਹੋਇਆ ਆਉਂਦਾ, ਜਿਹੜਾ ਕਿਸੇ ਦਾ ਭੇਜਿਆ ਹੋਇਆ ਆਉਂਦਾ, ਉਹ ਕੋਈ ਜ਼ਿੰਮੇਵਾਰੀ ਲੈ ਕੇ ਆਉਂਦਾ, ਕੋਈ ਡਿਊਟੀ ਲੈ ਕੇ ਆਉਂਦਾ, ਕੋਈ ਕੰਮ ਕਰਨ ਲਈ ਆਉਂਦਾ। ਤੇ ਅਕਾਲ ਪੁਰਖ ਵਾਹਿਗੁਰੂ ਨੇ ਬਾਈ ਸਾਨੂੰ ਸੰਸਾਰ ਵਿਚ ਭੇਜਿਆ ਹੈ, ਭਾਈ ਤੂੰ ਜਾ ਕੇ ਸਿਮਰ ਸਿਮਰ ਨਾਮ ਬਾਰੰਗ ਬਾਰ ਉਸ ਪ੍ਰਭੂ ਦਾ ਸਿਮਰਨ ਕਰ, ਇਸ ਲਈ ਤੈਨੂੰ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ। ਇਹ ਐਵੇਂ ਨਹੀਂ ਮਿਲ ਗਿਆ, ਇਹ ਬੜਾ ਅਮੋਲਕ ਜਨਮ ਹੈ ਬਾਈ। 84 ਪਰਮ ਦਿਆਂ ਦੁਰਲਭ ਜਨਮ ਪਾਇਓ। ਇੱਕ 10 ਬੰਦਿਆਂ ਦੀ ਕਿਉਂ ਭੁਗਤਾਨੀ ਹੋਵੇ, ਕਿਤਨਾ ਸਮਾਂ ਲੱਗ ਜਾਂਦਾ। ਤੇ ਜਿਹਦੀ ਵਾਰੀ 84 ਲੱਖ ਦੇ ਬਾਅਦ ਆਈ ਹੋਵੇ, ਇੱਕ ਇੱਕ ਜੂਨ ਦੀ ਉਮਰ ਗਿਣੀਏ ਤਾਂ ਕਈ ਜੂਨਾਂ ਵਿੱਚ ਐਸੀਆਂ ਵੀ ਹਨ ਜਿਨ੍ਹਾਂ ਦੀ ਹਜ਼ਾਰ ਹਜ਼ਾਰ ਬਰਸ਼ ਉਮਰ ਹੈ, ਲੱਖ ਲੱਖ ਬਰਸ਼ ਉਮਰ ਹੈ, ਜਿਵੇਂ ਪਹਾੜਾਂ ਦੀ, ਬ੍ਰਿਸ਼ਾਂ ਦੀ ਕਈ ਕਈ ਹਜ਼ਾਰ ਬਰਸ਼। ਤੇ ਹਜ਼ੂਰ ਕਹਿੰਦੇ ਨੇ ਭਾਈ ਕਿਤਨੇ ਯੁੱਗਾਂ ਦੇ ਬਾਅਦ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੋਵੇਗਾ। ਅੰਦਾਜ਼ਾ ਲਾ ਲੈ ਕਿ 84 ਲੱਖ ਦੇ ਬਾਅਦ ਤੇਰੀ ਵਾਰੀ ਆਈ ਹੈ। ਵਵਾ ਵਾਰੀ ਆਈ ਹੈ ਮੂੜੇ, ਓਏ ਮੂਰਖ ਮਸਾਂ ਮਸਾਂ ਤੇਰੀ ਵਾਰੀ ਆਈ। ਵਾਸਦੇਵ ਤੁਧ ਵਿਸਰਿਆ, ਜਿਸ ਨੂੰ ਯਾਦ ਰੱਖਣਾ ਸੀ ਉਹ ਤੈਨੂੰ ਵਿਸਰੀ ਗਿਆ। ਇਸ ਲਈ ਉਹ ਵੇਲਾ ਨਾ ਲੈਸੀ ਮੂੜੇ, ਜਾਂ ਤੂੰ ਜੰਮ ਕੇ ਵਸ ਫੜਿਆ। ਜਦੋਂ ਸਵਾਸਾਂ ਦੀ ਪੂੰਜੀ ਸਮਾਪਤ ਹੋ ਜਾਏਗੀ, ਇਹ ਸਰੀਰ ਇੱਥੇ ਰਹਿ ਜਾਏਗਾ, ਜਮ ਤੈਨੂੰ ਘੇਰਾ ਘੱਟ ਲੈਣਗੇ। ਕਿਆ ਤੂੰ ਉਦੋਂ ਕਵੇਂਗਾ ਬਈ ਮੈਨੂੰ ਸੇਵਾ ਕਰ ਲੈਣ ਦਿਓ, ਜਾਂ ਕੋਈ ਨਾਮ ਜਪ ਲੈਣ ਦਿਓ, ਸਤਸੰਗ ਕਰ ਲੈਣ ਦਿਓ? ਹਜ਼ੂਰ ਕਹਿੰਦੇ ਨੇ ਨਾ ਤੇਰੀ ਕੋਈ ਸੁਣੇਗਾ, ਨਾ ਤੂੰ ਕਹਿਣ ਜੋਗਾ ਹੀ ਹੋਵੇਗਾ। ਇਸ ਲਈ ਭਾਈ ਤੂੰ ਕੱਲਿਆ ਹੋਇਆ ਆਇਆ ਔਰ ਪਰਮੇਸ਼ਰ ਦਾ ਨਾਮ ਜਪਣ ਲਈ ਆਇਆ। ਜਿਵੇਂ ਹਜ਼ੂਰ ਕਹਿੰਦੇ ਨੇ ਕੱਚ ਪਕਾਈ ਇੱਥੇ ਪਾਏ, ਜਦੋਂ ਮਨੁੱਖ ਸੰਸਾਰ ਤੇ ਆਉਂਦਾ ਤਾਂ ਇਹ ਕੱਚਾ ਭਾਂਡਾ ਹੁੰਦਾ, ਤੇ ਭਲੇ ਪੁਰਸ਼ਾਂ ਦੀ, ਸਤ ਪੁਰਸ਼ਾਂ ਦੀ ਸੰਗਤ ਕਰਕੇ ਇਸਨੇ ਪੱਕ ਕੇ ਜਾਣਾ, ਕਿਉਂਕਿ ਮੰਡੀ ਦੇ ਵਿੱਚ ਮੁੱਲ ਪੱਕਿਆਂ ਦਾ ਪੈਂਦਾ। ਇੱਕ ਟਕੇ ਦਾ ਘੜਾ ਲਈਏ, ਉਹਨੂੰ ਟਨਕ ਕੇ ਦੇਖੀਦਾ ਬਈ ਕਿਤੇ ਕੱਚਾ ਤਾਂ ਨਹੀਂ, ਜੇ ਕੱਚਾ ਹੈ ਤਾਂ ਕੋਈ ਕੀਮਤ ਨਹੀਂ। ਆਖਿਆ ਤੂੰ ਵੀ ਇੱਥੇ ਪੱਕਣ ਲਈ ਆਇਆ ਬਾਈ, ਤੇਰਾ ਸਿਦਕ ਹੋਵੇ ਆਪਣੇ ਇਸ਼ਟ ਤੇ, ਆਪਣੇ ਗੁਰੂ ਤੇ। ਤੇ ਫਿਰ ਜਦੋਂ ਪੱਕ ਕੇ ਜਾਏਗਾ ਨਾ, ਉਸ ਦੀ ਦਰਗਾਹ ਵਿੱਚ ਤੇਰੀ ਕੋਈ ਕੀਮਤ ਹੋਵੇਗੀ, ਤੇਰਾ ਕੋਈ ਸਤਿਕਾਰ ਹੋਵੇਗਾ, ਤੇਰੇ ਨਾਲ ਗੁਰੂ ਪਿਆਰ ਕਰੇਗਾ, ਗੁਰੂ ਤੈਨੂੰ ਸੱਦ ਕੇ ਆਪਣੇ ਪਾਸ ਬਿਠਾਏਗਾ। ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਇਹ ਸਦੜੇ ਨਿਤ ਪੈ ਰਹੇ ਹਨ ਤੇ ਤੂੰ ਫਿਰ ਵੀ ਸੁੱਤਾ ਹੋਇਆ। ਆ ਅੰਮ੍ਰਿਤ ਵੇਲੇ ਉੱਠ ਕੇ ਬਾਈ ਸੱਚਖੰਡ ਦੇ ਬਾਹਰ ਖੁੱਲੇ ਹਨ, ਤੇ ਆਪਣੇ ਜੀਵਨ ਨੂੰ ਸਿਮਰਨ ਵਿੱਚ, ਸੇਵਾ ਵਿੱਚ ਲਾ ਕੇ ਸਫਲ ਕਰ ਲੈ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਅਖੀਰਲੀ ਤੁਕਾਂ ਵਿੱਚ ਆਪ ਕਹਿ ਰਹੇ ਨੇ, ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ। ਇਹ ਸ਼ਬਦਾਂ ਨਿਤ ਪੈ ਰਹੀਆਂ।

0: ਕਬੀਰ ਜੀ ਆਖਦੇ ਤੂੰ ਹਮੇਸ਼ਾ ਸੋਚਦੇ ਮੈਂ ਕੁਛ ਆਪਣੇ ਬੱਚਿਆਂ ਲਈ ਬਣਾਵਾਂ ਕੁਝ ਜੋੜ ਲਵਾਂ ਪਰ ਜਿਨ੍ਹਾਂ ਬੱਚਿਆਂ ਲਈ ਤੂੰ ਸੋਚ ਰਿਹਾ ਜਿਸ ਵੇਲੇ ਬਿਰਧ ਹੋਵੇਗਾ ਤੇ ਪਾਣੀ ਮੰਗੇਗਾ ਤੇ ਪਾਣੀ ਵੀ ਇਹ ਦੇਣੋ ਸੰਕੋਚ ਕਰਨਗੇ। ਸੱਚਾਈ ਪ੍ਰਗਟ ਕਰ ਰਹੇ ਹਨ ਕਬੀਰ ਜੀ, ਆਖਣਗੇ ਇਸ ਬੁੱਢੇ ਨੇ ਤੰਗ ਕੀਤਾ, ਔਖਾ ਕੀਤਾ। ਭਗਤ ਜੀ ਆਖਦੇ
1: ਬਹੁ ਪਰਪੰਚ ਕਰ ਪਰਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ।

0: ਭਗਤ ਰਵਿਦਾਸ ਜੀ ਵੀ ਇੱਕ ਬਹੁਤ ਵੱਡੀ ਸੱਚਾਈ ਮਨੁੱਖ ਅੱਗੇ ਪ੍ਰਗਟ ਕਰਦੇ ਹਨ। ਆਖਦੇ ਹਨ, ਮਨੁੱਖ ਮੈਲ ਤੇ ਮਾੜੀਆਂ ਬਣਾਉਂਦਾ ਬਣਾਉਂਦਾ ਬਹੁਤ ਉੱਚੇ ਜਾਣ ਦੀ ਕੋਸ਼ਿਸ਼ ਕਰਦੇ, ਪਰ ਜਦੋਂ ਸਵਾਸ ਨਿਕਲਦੇ ਹਨ ਤੇ ਫਿਰ ਚਾਰ ਜਣੇ ਖਿੱਚ ਕੇ ਥੱਲੇ ਲੈ ਆਉਂਦੇ ਹਨ। ਤੇ ਜਦੋਂ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਤੇ ਆਖਦੇ ਹਾਲੇ ਦਿਨ ਹੈ, ਜਲਦੀ ਲੈ ਚੱਲੋ, ਹਾਲੇ ਕਿਹੜੀ ਰਾਤ ਪਈ ਹੈ, ਸਾਰੀ ਰਾਤ ਕੌਣ ਰੱਖੇਗਾ। ਉਹ ਇਸਤਰੀ ਜਿਸਨੇ ਸਾਰੀ ਉਮਰ ਬਿਤਾ ਦਿੱਤੀ ਤੇ ਆਖੋ ਤਾਂ ਸਹੀ ਕੱਲੀ ਚੱਲੀ ਜਾਵੇ, ਉਸ ਕਮਰੇ ਵਿੱਚ ਜਾਣ ਤੋਂ ਵੀ ਡਰਦੀ ਹੈ। ਕਹਿੰਦੀ ਹੈ ਕਿਧਰੇ ਭੂਤ ਨਾ ਚੰਬੜ ਜਾਏ, ਵਹਿਣ ਤਾਂ ਕਰਦੀ ਹੈ ਪਰ ਕੱਲੀ ਜਾਣੀ ਉਸ ਵਿੱਚ ਪਸੰਦ ਨਹੀਂ ਕਰਦੀ, ਉਸ ਕਮਰੇ ਵਿੱਚ ਜਿਸ ਵਿੱਚ ਉਸੇ ਪਤੀ ਦਾ ਸ਼ਵ ਰੱਖਿਆ ਹੈ, ਲਾਸ਼ ਰੱਖੀ ਹੈ। ਭਗਤ ਆਖਦੇ ਵੇਖ ਐ ਮਨੁੱਖ ਤੇਰਾ ਕੌਣ ਹੈ। ਫਰਮਾਉਂਦੇ ਨੇ ਭਗਤ ਜੀ,
1: ਉੱਚੇ ਮੰਦਰ ਸਾਲ ਰਸੋਈ ਇੱਕ ਘਰੀ ਫੁਨ ਰਹਿਣ ਨ ਹੋਈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ

ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਵੀ ਬਚਨ ਕਰਦੇ ਹਨ, ਆਖਦੇ ਹਨ ਐ ਮੇਰੇ ਮਨ ਕੁਛ ਸਮਝ, ਜਿਤਨੇ ਤੂੰ ਰਿਸ਼ਤੇਦਾਰ ਵੇਖ ਰਹੇ ਆਪਣੇ ਮਤਲਬ ਦੇ ਹਨ, ਜਦੋਂ ਤੇਰੇ ਵਿੱਚ ਖੂਨ ਨਹੀਂ ਰਹਿਣਾ, ਤੇਰੇ ਵਿੱਚ ਕੋਈ ਉਹਨਾਂ ਦਾ ਮਤਲਬ ਨਹੀਂ ਰਹੇਗਾ, ਉਸ ਦਿਨ ਤੇਰੇ ਨੇੜੇ ਵੀ ਕਿਸੇ ਨੇ ਟੁਕਣਾ ਨਹੀਂ। ਇਸ ਲਈ ਪਿਆਰਿਆ ਜਪ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਰਾਮਦਾਸ ਸਾਹਿਬ ਜੀ ਆਖਦੇ ਇਹ ਜੋ ਸੰਸਾਰੇ ਕੇ ਕੁਟੁੰਬ ਮਿੱਤਰ ਭਾਈ ਦੀ ਸੈ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ,

ਤੂੰ ਰਾਮ ਨਾਮ ਜਪ ਸੋਈ। ਕਾਕੀ ਬਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ।

0: ਮਾਤਾ ਕਹਿੰਦੀ ਹੈ ਮੇਰਾ ਕਮਾਣ ਵਾਲਾ ਪੁੱਤਰ ਚਲਾ ਗਿਆ। ਇਸਤਰੀ ਵਾਲ ਪੁੱਟ ਰਹੀ ਹੈ ਪਰ ਗੱਲ ਬਣ ਨਹੀਂ ਰਹੀ। ਕਬੀਰ ਜੀ ਆਖਦੇ ਕਿਤਨਾ ਹੀ ਪਏ ਰੋਣ ਪਰ ਉਹ ਕੰਮ ਨਹੀਂ ਆਉਂਦੇ, ਵਿਚਾਰਾ ਮਨੁੱਖ ਕੱਲਾ ਹੀ ਜਾ ਰਿਹਾ। ਭਗਤ ਆਖਦੇ
1: ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ ਲਟ

ਸੋਹਣਾ ਮਨੁੱਛਾ ਜਨਮ ਪ੍ਰਾਪਤ ਕਰਕੇ ਵਾਹਿਗੁਰੂ ਨੇ ਤੇਰੇ ਲਈ ਕਿੱਡੇ ਪ੍ਰਬੰਧ ਕੀਤੇ। ਮਾਤਾ ਕੇ ਉਦਰ ਮੇਹ ਪ੍ਰਤਪਾਲ ਕਰੇ, ਮਾਤਾ ਦੇ ਉਦਰ ਵਿੱਚ ਵੀ ਤੇਰੀ ਪ੍ਰਤਪਾਲਨਾ ਕੀਤੀ, ਜਦੋਂ ਤੇਰਾ ਜਨਮ ਹੋਇਆ ਤਾਂ ਵੀ ਤੇਰੇ ਸਾਰੇ ਪ੍ਰਬੰਧ ਕੀਤੇ। ਕਦੀ ਅਕਾਲ ਪੁਰਖ ਦੇ ਉਪਕਾਰਾਂ ਨੂੰ ਵੀ ਚੇਤੇ ਕਰਕੇ ਤੂੰ ਜਪ ਲੈਂਦਾ, ਆਖਿਆ ਜੇ ਨਹੀਂ ਜਪਿਆ ਤਾਂ ਚੋਰ ਕੀ ਨਿਆਈ ਜਮ ਕੁਰਬਾਦਾ। ਕਿਉਂਕਿ ਅਮੋਲਕ ਸਵਾਸ ਪ੍ਰਾਪਤ ਕਰਕੇ ਜਿਨ੍ਹਾਂ ਨੇ ਜਪਿਆ ਨਹੀਂ ਫਿਰ ਜਮਪੁਰ ਬੱਤੇ ਮਾਰੀ, ਆਖਿਆ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਗਨੇਰਿਆਂ ਅੱਗੇ ਠੋਰ ਨਾ ਥਾਉ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਏਡੀ ਸਜ਼ਾ ਦਾ ਭਾਗੀ ਹੋਵੇਗਾ ਜੇ ਤੂੰ ਆਪਣੇ ਇਸ਼ਟ ਦਾ ਆਪਣੇ ਗੁਰੂ ਦਾ ਸਿਮਰਨ ਨਹੀਂ ਕਰਦਾ। ਇਸ ਲਈ ਹਰ ਕਾ ਨਾਮ ਜਿਨ ਮਨ ਨਾ ਅਰਾਦਾ।

ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਜ਼ੂਰ ਗੁਰੂ ਨਾਨਕ ਸਾਹਿਬ ਮਹਿਲ ਦੀ ਦਰਗਾਹ ਵਿੱਚ ਜੁੜ ਬੈਠੀ ਸਾਧ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਜਿੰਨਾ ਚਿਰ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋਈ, ਜਿੰਨਾ ਚਿਰ ਮੈਨੂੰ ਗੁਰੂ ਨਾਨਕ ਸਾਹਿਬ ਨਹੀਂ ਮਿਲੇ, ਮੇਰੇ ਤੇ ਸਾਹਿਬ ਨਹੀਂ ਟੁੱਟੇ, ਮੇਰੀ ਕੀ ਅਵਸਥਾ ਸੀ ਜੀ? ਹਜ਼ੂਰ ਕਹਿੰਦੇ ਨੇ ਕੌਣ ਸਤਿਗੁਰੂ?

ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ ਹਰ ਕੀ

ਉਹ ਪਰਮਾਤਮਾ ਕੋਈ ਇਆਣਾ ਬਾਲ ਨਹੀਂ ਹੈ ਜਿਹਨੂੰ ਤੁਸੀਂ ਇੰਜ ਪਤਿਆ ਲਵੋਗੇ। ਅੱਗੇ ਭਗਤ ਜੀ ਕਹਿੰਦੇ ਨੇ ਪੂਜੋ ਰਾਮ ਇੱਕ ਹੀ ਦੇਵਾ। ਅਗਰ ਜੇ ਪੂਜਾ ਕਰਨੀ ਹੈ ਤੇ ਭਾਈ ਇੱਕ ਦੀ ਕਰ, ਬਹੁਤਿਆਂ ਦੀ ਨਹੀਂ, ਇੱਕ ਦੀ ਪੂਜਾ ਬਹੁਤ ਹੈ।

ਸੱਚੇ ਕਿਤੇ ਜਲ ਦੇ ਇਸ਼ਨਾਨ ਨਾਲ, ਪਾਣੀ ਦੇ ਇਸ਼ਨਾਨ ਨਾਲ, ਤੀਰਥ ਇਸ਼ਨਾਨ ਦੇ ਨਾਲ ਹੀ ਇਸ ਤਨ ਦੀ ਮੈਲ ਲਹਿ ਜਾਂਦੀ, ਇਹ ਮਨ ਨਿਰਮਲ ਹੋ ਜਾਂਦਾ। ਤੇ ਪਹਿਲੇ ਮੈਂਢਕ ਨੂੰ ਇਹ ਗਤੀ ਮਿਲਣੀ ਚਾਹੀਦੀ ਸੀ। ਜੇ ਗਤੀ ਇੰਜੀ ਮਿਲਦੀ, ਮੈਂਢਕ ਡੱਡੂ ਨੂੰ ਪਹਿਲੇ ਗਤੀ ਮਿਲ ਜਾਣੀ ਚਾਹੀਦੀ ਹੈ, ਕਿਉਂਕਿ ਉਹ ਹਮੇਸ਼ਾ ਪਾਣੀ ਦੇ ਵਿੱਚ ਹੀ ਰਹਿੰਦਾ। ਜਲ ਕੇ ਮੱਝਣ ਜੇ ਗਤ ਹੋਏ, ਜਲ ਇਸ਼ਨਾਨ ਕਰਨ ਦੇ ਨਾਲ ਹੀ ਜੇ ਗਤੀ ਮਿਲਦੀ ਹੋਵੇ, ਨਿਤ ਨਿਤ ਮੈਂਢਕ ਨਾ ਆਵੇ, ਮੈਂਢਕ ਨਿਤਾ ਪ੍ਰਤੀ ਨਾ ਹੁੰਦਾ, ਬਲਕਿ ਰਹਿੰਦਾ ਹੀ ਪਾਣੀ ਵਿੱਚ ਹੈ। ਭਗਤ ਜੀ ਕਹਿੰਦੇ ਨੇ ਨਹੀਂ,

ਭਾਈ ਜਿਵੇਂ ਮੈਂਢਕ ਹੈ ਉਵੇਂ ਨਰ ਮਨੁੱਖ ਦੀ ਹਾਲਤ ਹੈ। ਬਾਰ ਬਾਰ ਜੂਨਾਂ ਦੇ ਵਿੱਚ ਤੇ ਆ ਰਿਹਾ ਲੇਕਿਨ ਗਤੀ ਨਹੀਂ ਮਿਲੀ, ਗਤੀ ਨਹੀਂ ਪ੍ਰਾਪਤ ਹੋਈ, ਕਿਉਂਕਿ ਉਲਟ ਤੁਰ ਪਏ। ਹੁਣ ਅੱਗੇ ਇੱਕ ਗੱਲ ਹੋਰ ਬੜੇ ਕਮਾਲ ਦੀ ਕਹੀ।

ਕਿਸੇ ਨੇ ਇੰਨੀ ਗੱਲ ਕਹਿ ਦਿੱਤੀ ਕਿ ਜਿਹੜੇ ਬਨਾਰਸ ਵਿੱਚ ਮਰਦੇ ਨੇ, ਬਨਾਰਸ ਵਿੱਚ ਚਲਾਣਾ ਕਰ ਜਾਂਦੇ ਨੇ, ਉਹਨਾਂ ਨੂੰ ਬਹਿਸ਼ਤ ਮਿਲ ਜਾਂਦਾ, ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਮਿਲ ਜਾਂਦੀ ਹੈ। ਸਾਧ ਸੰਗਤ ਯਕੀਨ ਨਾ ਆਵੇ ਤੇ ਕਿਤੇ ਬਨਾਰਸ ਜਾ ਕੇ ਵੇਖਣਾ, ਹਿੰਦੁਸਤਾਨ ਇੰਡੀਆ ਵਿੱਚ ਇਹ ਇੱਕ ਸ਼ਹਿਰ ਹੈ, ਬਹੁਤ ਵੱਡਾ ਤੀਰਥ ਇਸ਼ਨਾਨ ਹੈ, ਬਹੁਤ ਵੱਡਾ ਇਹਨੂੰ ਤੀਰਥ ਮੰਨਿਆ ਜਾਂਦਾ। ਔਰ ਮੈਂ ਆਪ ਤੱਕਿਆ ਬਨਾਰਸ ਦੀਆਂ ਧਰਮਸ਼ਾਲਾ, ਬਨਾਰਸ ਦੇ ਮੰਦਰ, ਬਨਾਰਸ ਦੇ ਹੋਟਲ, ਬਨਾਰਸ ਦੇ ਗੁਰਦੁਆਰੇ ਬਜ਼ੁਰਗਾਂ ਨਾਲ ਭਰੇ ਪਏ ਨੇ। ਮੈਂ ਇੱਕ ਬਜ਼ੁਰਗ ਨੂੰ ਪੁੱਛਿਆ, ਭਾਈ ਮੈਂ ਬੜੇ ਦਿਨਾਂ ਤੋਂ ਤੁਹਾਨੂੰ ਵੇਖ ਰਿਹਾ, ਪਿਛਲੇ ਸਾਲ ਵੀ ਆਇਆ ਸਾਂ, ਤੁਸੀਂ ਇੱਥੇ ਹੀ ਸੋ, ਹੁਣ ਵੀ ਇੱਥੇ ਹੋ, ਕਾਰਨ ਕੀ ਹੈ? ਕਹਿਣ ਲੱਗੇ, ਗੱਲ ਇੰਜ ਹੈ ਕਿ ਮੈਂ ਬਨਾਰਸ ਵਿੱਚ ਆ ਕੇ ਆਪਣਾ ਅੰਤ ਸਮਾਂ ਉਡੀਕ ਰਿਹਾ ਕਿ ਕਦੋਂ ਮੇਰਾ ਸਮਾਂ ਆਵੇ, ਤੇ ਜੇ ਮੈਂ ਬਨਾਰਸ ਵਿੱਚ ਮਰ ਗਿਆ ਨਾ, ਮੈਨੂੰ ਗਤੀ ਮਿਲ ਜਾਏਗੀ, ਮੈਂ ਸਿੱਧਾ ਬਹਿਸ਼ਤਾਂ ਨੂੰ ਜਾਵਾਂਗਾ। ਪਰ ਇੱਥੇ ਭਗਤ ਜੀ ਨੇ ਤੇ ਗੱਲ ਹੀ ਕੁਝ ਹੋਰ ਕਹਿ ਦਿੱਤੀ ਹੈ। ਭਗਤ ਜੀ ਕਹਿੰਦੇ ਨੇ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਏ। ਓਏ ਮਨ ਦਾ ਕਠੋਰ ਹੋਵੇ, ਸਾਰੀ ਉਮਰ ਪਾਪ ਕੀਤੇ, ਹੁਣ ਚੰਗਾ ਕੰਮ ਇੱਕ ਵੀ ਨਾ ਕੀਤਾ ਹੋਵੇ, ਭਾਵੇਂ ਬਨਾਰਸ ਵਿੱਚ ਵੀ ਕਿਉਂ ਨਾ ਮਰ ਜਾਏ, ਨਰਕ ਨਾ ਬਾਂਚਿਆ ਜਾਏ, ਉੱਥੋਂ ਛੁਟਕਾਰਾ ਨਹੀਂ ਮਿਲਣਾ, ਨਰਕ ਤੋਂ ਛੁਟਕਾਰਾ ਨਹੀਂ ਪ੍ਰਾਪਤ ਹੋ ਸਕਦਾ। ਤੇ ਫਿਰ ਕਹਿੰਦੇ ਨੇ, ਕਿਸੇ ਨੇ ਖਿਆਲ ਦਿੱਤਾ, ਇੱਕ ਹੜੰਬੇ ਦੀ ਧਰਤੀ ਹੈ ਜਿਹਨੂੰ ਮਗਹਰ ਵੀ ਆਖਦੇ ਨੇ। ਕਹਿੰਦੇ ਜੇ ਕੋਈ ਮਗਹਰ ਦੀ ਧਰਤੀ, ਹੜੰਬੇ ਦੀ ਧਰਤੀ ਤੇ ਚਲਾਣਾ ਕਰ ਜਾਏ, ਪ੍ਰਾਣੀ ਮਨੁੱਖ ਇਨਸਾਨ ਉਹ ਖੋਤੇ ਦੀ ਜੂਨੇ ਪੈ ਜਾਂਦਾ। ਧਿਆਨ ਦੇਣਾ, ਬਨਾਰਸ ਵਿੱਚ ਮਰਨ ਵਾਲਾ ਬਹਿਸ਼ਤਾਂ ਨੂੰ ਜਾਂਦਾ, ਹੜੰਬੇ ਦੀ ਧਰਤੀ ਤੇ ਮਰਨ ਵਾਲਾ ਖੋਤੇ ਦੀ ਜੂਨੇ ਪੈਂਦਾ। ਭਗਤ ਕਬੀਰ ਜੀ ਹੜੰਬੇ ਚਲੇ ਗਏ, ਕਹਿੰਦੇ ਨੇ, ਦੁਨੀਆਂ ਦੇ ਲੋਕੋ, ਮੈਂ ਤੁਹਾਡੇ ਮਨ ਦਾ ਭਰਮ ਮਿਟਾਉਣਾ ਹੈ। ਤੁਸੀਂ ਬਨਾਰਸ ਵਿੱਚ ਮੁਕਤੀ ਲੱਭਦੇ ਹੋ ਤੇ ਹੜੰਬੇ ਦੀ ਧਰਤੀ ਨੂੰ ਜੂਨ ਭੁਗਤਨੀ ਆਖਦੇ ਹੋ। ਮੈਂ ਹੜੰਬੇ ਦੀ ਧਰਤੀ ਤੇ ਜਾਣਾ, ਇਤਿਹਾਸ ਪੜ੍ਹ ਕੇ ਵੇਖਣਾ, ਭਗਤ ਕਬੀਰ ਜੀ ਦਾ ਅੰਤ ਸਮਾਂ ਹੜੰਬੇ ਦੀ ਧਰਤੀ ਤੇ ਹੋਇਆ। ਤੇ ਉਹਨਾਂ ਨੇ ਇਹ ਗੱਲ ਲਿਖ ਦਿੱਤੀ, ਹਰ ਕਾ ਸੰਤ ਮੜੇ ਹੜੰਬੇ ਤਾਂ ਸਗਲੀ ਸਹਿਣ ਤਰਾਏ। ਉਹ ਕਿਤੇ ਹਰੀ ਦਾ ਸੰਤ, ਪ੍ਰਮਾਤਮਾ ਦਾ ਜਨ, ਪ੍ਰਮਾਤਮਾ ਦਾ ਦਾਸ ਕਿਤੇ ਹੜੰਬੇ ਵਰਗੀ ਧਰਤੀ ਤੇ ਵੀ ਚਲਾਣਾ ਕਰ ਜਾਏ, ਉਹ ਤੇ ਬਲਕਿ ਕਈਆਂ ਨੂੰ ਤਾਰ ਜਾਂਦਾ ਹੈ। ਗੱਲ ਲੋਕਾਂ ਦੀ ਸਮਝ ਨਹੀਂ ਆਈ, ਲੋਕਾਂ ਨੇ ਨਾਮ ਨੂੰ ਨਹੀਂ ਸਮਝਿਆ, ਕੇਵਲ ਧਰਤੀ ਨੂੰ, ਜਗ੍ਹਾ ਨੂੰ ਤਰਜੀਹ ਦਿੱਤੀ ਹੈ।

ਵਿਨ ਗੁਰ ਚਰਨਾ ਪੂਜਨਾ ਸਭ ਕੂੜ ਸਮਾਓ ਸਭ ਕੂੜ ਸਵਾਓ। ਵਿਨ ਗੁਰ ਚਰਨਾ ਪੂਜਣਾ, ਬਿਨਾਂ ਗੁਰੂ ਦੇ ਚਰਨਾਂ ਤੋਂ ਪੂਜਾ ਸਭ ਕੂੜ ਸਵਾਓ। ਸਾਰੇ ਮਨੋਰਥ ਸਭ ਝੂਠ ਹਨ, ਕੂੜ ਹਨ। ਆਰੰਭਤਾ ਪਹਿਲੇ ਦਿਨ ਇਸੇ ਹੀ ਗੱਲ ਤੋਂ ਹੋਈ ਸੀ ਕਿ ਹਰੀ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ, ਤੇ ਇੱਥੇ ਵੀ ਸਤਿਗੁਰੂ ਨੇ ਉਪਦੇਸ਼ ਇਹੀ ਦਿੱਤਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਤੇ ਬੜੇ ਖਿਆਲ ਨਾਲ ਸਾਡੀ ਝੋਲੀ ਪਾ ਕੇ ਕਹਿੰਦੇ ਨੇ ਕਿ ਜਿਹੜਾ ਮਨੁੱਖ ਆਪਣੇ ਗੁਰੂ ਦੇ ਚਰਨਾਂ ਤੋਂ ਬਿਨਾਂ ਕਿਸੇ ਹੋਰ ਨੂੰ ਧਿਆਉਂਦਾ ਭਾਈ ਸਭ ਕੁਝ ਝੂਠ ਹੈ, ਸੱਚ ਨਹੀਂ ਹੈ।

ਭਗਤ ਪੀਪਾ ਜੀ ਕਹਿੰਦੇ ਨੇ ਹੇ ਪਰਮਾਤਮਾ ਮੈਂ ਤੇਰੀ ਪੂਜਾ ਕਿਵੇਂ ਕਰਦਾ ਹਾਂ। ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਮੈਂ ਤੇਰੀ ਪੂਜਾ ਕਰਨ ਵਾਸਤੇ ਬਾਹਰ ਜਾਣਾ ਨਹੀਂ ਕੀਤਾ। ਤੁਸੀਂ ਖਿਆਲ ਕਰਨਾ, ਕਈ ਵਾਰ ਤੁਹਾਨੂੰ ਇਹ ਪ੍ਰੇਰਣਾ ਮਿਲੇਗੀ। ਲੋਕ ਆਖਣਗੇ ਕਿ ਜੜ ਤੱਕ ਕਾਰੋਬਾਰ ਨਾ ਛੱਡਿਆ ਜਾਏ, ਬਾਲ ਬੱਚਾ ਨਾ ਤਿਆਗਿਆ ਜਾਏ, ਗ੍ਰਸਤ ਨਾ ਤਿਆਗਿਆ ਜਾਏ, ਤਦ ਤੱਕ ਪੂਜਾ ਨਹੀਂ ਹੋ ਸਕਦੀ, ਭਗਤੀ ਨਹੀਂ ਹੋ ਸਕਦੀ। ਤੇ ਧਿਆਨ ਦੇਣਾ, ਅੱਜ ਵੀ ਅਸੀਂ ਪੂਰਨ ਸੰਤ ਉਹਨੂੰ ਕਹਿੰਦੇ ਹਾਂ ਜਿਹੜਾ ਗ੍ਰਸਤੀ ਨਾ ਹੋਵੇ। ਗ੍ਰਸਤੀ ਨੂੰ ਅਸੀਂ ਸੰਤੀ ਨਹੀਂ ਸਮਝਦੇ। ਧਿਆਨ ਦੇਣਾ, ਗ੍ਰਸਤੀ ਨੂੰ ਅਸੀਂ ਸੰਤੀ ਨਹੀਂ ਸਮਝਦੇ। ਤੇ ਜੇ ਗ੍ਰਸਤੀ ਸੰਤ ਨਹੀਂ ਹੋ ਸਕਦਾ, ਇਹਦਾ ਮਤਲਬ ਅਸੀਂ ਵੀ ਗੁਰੂ ਨਾਨਕ ਨੂੰ ਵੀ ਨਹੀਂ ਮੰਨਦੇ। ਅਸੀਂ ਗੁਰੂ ਨਾਨਕ ਨੂੰ ਬਿਲਕੁਲ ਨਹੀਂ ਮੰਨਦੇ, ਕਿਉਂਕਿ ਗੁਰੂ ਨਾਨਕ ਤਾਂ ਗ੍ਰਸਤੀ ਸਨ। ਜੇ ਗੁਰੂ ਨਾਨਕ ਗ੍ਰਸਤੀ ਹਨ, ਤੇ ਸਾਡੀ ਨਿਗਾਹ ਵਿੱਚ ਇਹ ਗੱਲ ਕਿਉਂ ਆ ਗਈ ਹੈ ਕਿ ਜਿਹੜਾ ਗ੍ਰਸਤੀ ਹੋਵੇ ਉਹ ਸੰਤ ਨਹੀਂ ਹੋ ਸਕਦਾ? ਧਿਆਨ ਦੇਣਾ, ਅੱਜ ਕੋਈ ਗ੍ਰਸਤੀ ਆ ਰਿਹਾ ਨਾ ਉਪਦੇਸ਼ ਦੇਣ ਵਾਲਾ, ਤੇ ਕਹੇ ਉਹਦੇ ਨਾਲ ਸੰਤ ਜੋੜ ਦਈਏ, ਕਹਿੰਦੇ ਨਹੀਂ ਇਹ ਸੰਤ ਨਹੀਂ ਹੋ ਸਕਦਾ, ਇਹ ਤੇ ਗ੍ਰਸਤੀ ਹੈ, ਸੰਤ ਗ੍ਰਸਤੀ ਨਹੀਂ ਹੁੰਦੇ। ਨਾ ਭਾਈ, ਸਭ ਤੋਂ ਵੱਡਾ ਸੰਤ ਕੋਈ ਹੈ ਤੇ ਉਹ ਗ੍ਰਸਤੀ ਹੈ। ਹੁਣ ਕਹਿੰਦੇ ਨੇ ਭਗਤ ਮੈਂ ਹੇ ਪਰਮਾਤਮਾ ਤੈਨੂੰ ਲੱਭਣ ਲਈ ਬਾਹਰ ਜਾਣਾ ਨਹੀਂ ਕੀਤਾ। ਕਾਯੋ ਦੇਵਾ ਕਾਯੋ ਦੇਵਲ, ਮੈਂ ਆਪਣੀ ਕਾਇਆ ਅੰਦਰ ਹੀ ਦੇਵਤੇ ਨੂੰ ਲੱਭੇ ਤੇ ਆਪਣੀ ਕਾਇਆ ਨੂੰ ਹੀ ਮੰਦਰ ਸਮਝੇ। ਮੈਂ ਨਹੀਂ ਇਹ ਵੇਖਿਆ ਕਿ ਮੰਦਰ ਸਾਹਮਣੇ ਕਿਸੇ ਇਮਾਰਤ ਨੂੰ ਆਖਦੇ ਨੇ। ਇੱਕ ਗੱਲ ਤੁਸੀਂ ਵੀ ਧਿਆਨ ਵਿੱਚ ਰੱਖ ਲੈਣਾ, ਕਿਸੇ ਬਿਲਡਿੰਗ ਜਾਂ ਇਮਾਰਤ ਦਾ ਨਾਂ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਉਹਨੂੰ ਹੀ ਕਹਿੰਦੇ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ, ਤੇ ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ ਉਹ ਗੁਰਦੁਆਰਾ ਨਹੀਂ ਹੈ। ਕਿਉਂਕਿ ਅੱਜ ਤੋਂ ਪਹਿਲੇ ਜਦ ਤੱਕ ਇੱਥੇ ਪ੍ਰਕਾਸ਼ ਨਹੀਂ ਸੀ, ਹੋ ਸਕਦਾ ਕੁਝ ਹੋਰ ਹੋਵੇ, ਕਿਉਂਕਿ ਬੰਤਰ ਤੋਂ ਤਾਂ ਕੁਝ ਹੋਰ ਹੀ ਲੱਗਦਾ। ਪਰ ਜਿਸ ਵੇਲੇ ਗੁਰੂ ਦਾ ਪ੍ਰਕਾਸ਼ ਹੋ ਗਿਆ, ਅਸੀਂ ਆ ਕੇ ਮੱਥਾ ਟੇਕ ਦਿੱਤਾ, ਇਹ ਗੁਰਦੁਆਰਾ ਬਣ ਗਿਆ। ਇਹੀ ਭਗਤ ਜੀ ਕਹਿਣਾ ਚਾਹੁੰਦੇ ਨੇ। ਧਿਆਨ ਦੇਣਾ, ਹੁਣ ਜਿਸ ਘਰ ਦੇ ਵਿੱਚ ਵੀ ਪ੍ਰਕਾਸ਼ ਆ, ਵੀ ਗੁਰਦੁਆਰਾ ਹੈ। ਕਈ ਵਾਰ ਅਸੀਂ ਘਰ ਨੂੰ ਤੇ ਗੁਰਦੁਆਰੇ ਨੂੰ ਵੱਖੋ ਵੱਖ ਸਮਝਦੇ ਹਾਂ। ਗੁਰਦੁਆਰੇ ਜਾਣਾ ਜੀ ਬੜੇ ਪਵਿੱਤਰ ਹੋ ਕੇ, ਗੁਰਦੁਆਰੇ ਪਵਿੱਤਰਤਾ ਨੂੰ ਕਾਇਮ ਰੱਖਣਾ, ਗੁਰਦੁਆਰੇ ਕੋਈ ਨਸ਼ੀਲੀ ਚੀਜ਼ ਨਹੀਂ ਜਾਣੀ ਚਾਹੀਦੀ, ਗੁਰਦੁਆਰੇ ਕਿਸੇ ਪ੍ਰਕਾਰ ਦੀ ਕੋਈ ਬੇਅਦਬੀ ਨਹੀਂ ਹੋਣੀ ਚਾਹੀਦੀ। ਹੇ ਗੁਰਸਿੱਖ, ਜੇ ਤੇਰੇ ਘਰ ਗੁਰੂ ਦਾ ਪ੍ਰਕਾਸ਼ ਹੈ ਤੇ ਉੱਥੇ ਤੂੰ ਬੁਰੀਆਂ ਚੀਜ਼ਾਂ ਕਿਉਂ ਰੱਖੀਆਂ ਹੋਈਆਂ ਨੇ? ਉਹ ਵੀ ਤੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਜਿੱਥੇ ਧਰਮ ਹੈ ਉਹ ਧਰਮਸਾਲ ਹੈ ਤੇ ਗੁਰਸਿੱਖ ਦਾ ਘਰ ਧਰਮਸਾਲ ਹੈ। ਭਗਤ ਜੀ ਕਹਿੰਦੇ ਨੇ ਹੇ ਗੁਰਸਿੱਖ, ਤੂੰ ਘਰ ਵਿੱਚ ਪਰਮਾਤਮਾ ਨੂੰ ਪਾਣਾ ਤੇ ਕੀ ਕਰ? ਆਪਣੀ ਕਾਇਆ ਨੂੰ ਖੋਜ। ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ, ਕਿਉਂ ਤੂੰ ਜੋਗੀਆਂ ਦੇ ਰਸਤੇ ਚੱਲਿਆ ਹੈ? ਕਹਿੰਦੇ ਨੇ ਅੱਜ ਮੈਂ ਉਸ ਨੂੰ ਜੋਗੀ ਯਾਤਰਾ ਆਪਣੇ ਅੰਦਰ ਹੀ ਸਮਝੀ ਹੈ, ਉਹ ਬਾਹਰ ਨਹੀਂ ਹੈ। ਅੱਗੇ ਕਹਿੰਦੇ ਨੇ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜੋ ਪਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਮੈਂ ਸਭ ਕੁਝ ਹੀ ਆਪਣੀ ਕਾਇਆ ਨੂੰ ਸਮਝਿਆ, ਆਪਣੀ ਕਾਇਆ ਅੰਦਰ ਹੀ ਜਾਣਨਾ ਕੀਤਾ ਹੈ, ਇਸ ਤੋਂ ਬਾਹਰ ਮੈਂ ਕੁਝ ਨਹੀਂ ਸਮਝਿਆ। ਹੁਣ ਦੇਖੋ ਕੈਸਾ ਉਪਦੇਸ਼ ਹੈ ਕਿ ਇੱਕ ਸਰੀਰ ਦੇ ਅੰਦਰ ਹੀ ਸਭ ਕੁਝ ਮਿਲਣਾ, ਕਾਯੋ ਪੂਜੋ ਪਾਤੀ, ਮੈਂ ਪੂਜਣਾ ਵੀ ਅੰਦਰ ਕੀਤਾ ਹੈ, ਹੇ ਮੇਰੇ ਮਾਲਕ ਤੇਰੇ ਨਾਮ ਦੀ ਹੀ ਅੰਦਰ ਪੂਜਾ ਕੀਤੀ ਹੈ। ਫਿਰ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਕਾਇਆ ਬਹੁ ਖੰਡ ਖੋਜਤੇ, ਜਦ ਤੱਕ ਮੈਂ ਬਾਹਰ ਲੱਭਦਾ ਰਿਹਾ ਮੈਨੂੰ ਕੁਝ ਨਹੀਂ ਮਿਲਿਆ, ਜਦੋਂ ਮੈਂ ਆਪਣੀ ਕਾਇਆ ਨੂੰ ਖੋਜਣਾ ਸ਼ੁਰੂ ਕੀਤਾ, ਮੈਂ ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨੌ ਨਿਧ ਖਜ਼ਾਨਾ ਮਿਲ ਗਿਆ, ਮੈਨੂੰ ਇਤਨਾ ਵੱਡਾ ਭੰਡਾਰ ਮਿਲ ਗਿਆ। ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਜਦੋਂ ਮੈਂ ਕਾਇਆ ਨੂੰ ਖੋਜਣਾ ਕੀਤਾ, ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨਵ ਨਿਧ ਪਾਈ, ਨੌ ਨਿਧ ਖਜ਼ਾਨਾ ਪ੍ਰਾਪਤ ਹੋ ਗਿਆ।
ਤੇ ਜਦੋਂ ਇਹ ਖਜ਼ਾਨਾ ਮਿਲਿਆ ਉਸ ਤੋਂ ਬਾਅਦ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਉਹ ਭਾਈ ਰਾਮ ਦੀ ਦੁਹਾਈ ਜੇ ਜਦੋਂ ਦਾ ਇਹ ਮੈਨੂੰ ਨਾਮ ਦਾ ਖਜ਼ਾਨਾ ਮਿਲਿਆ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਹੁਣ ਮੈਂ ਆਉਣ ਤੋਂ ਤੇ ਜਾਣ ਤੋਂ ਰਹਿਤ ਹੋ ਗਈ। ਮੇਰੇ ਅੰਦਰ ਨਾ ਕੁਝ ਆਉਂਦਾ ਨਾ ਕੁਝ ਜਾਂਦਾ ਸਭ ਕੁਝ ਅੰਦਰ ਹੀ ਸਮਾ ਗਿਆ ਮੈਂ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾ ਲਈ। ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਐਸਾ ਹੋਇਆ ਕਿਉਂ? ਕਿਉਂਕਿ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡ ਦੇ ਵਿੱਚ ਹੈ ਕਹਿੰਦੇ ਨੇ ਸੋਈ ਪਿੰਡੇ ਉਹੀ ਅੰਦਰ ਹੈ। ਫਰਕ ਸਿਰਫ ਇਤਨਾ ਹੈ, ਵਿਗਿਆਨ ਬਾਹਰ ਖੋਜਦਾ, ਗਿਆਨੀ ਅੰਦਰ ਖੋਜਦਾ। ਤੁਸੀਂ ਦੇਖਿਆ ਨਾ, ਵਿਗਿਆਨ ਨੇ ਬਾਹਰ ਖੋਜ ਕੇ ਹਰ ਇੱਕ ਗੱਲ ਨੂੰ ਕਿਤਨੇ ਹਜ਼ਾਰਾਂ ਸਾਲ ਪਹਿਲੇ ਦੱਸਣਾ ਕੀਤਾ। ਤੇ ਮੈਂ ਇੱਕ ਗੱਲ ਤੁਹਾਡੇ ਸਮਕਸ਼ ਰੱਖਦੇ ਹਾਂ, ਵਿਗਿਆਨ ਅੱਜ ਜੋ ਕੁਝ ਖੋਜ ਰਿਹਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਕੇ ਵਿਗਿਆਨ ਨੇ ਖੋਜਣਾ ਸ਼ੁਰੂ ਕੀਤਾ। ਇਹਦਾ ਭਾਵ ਸਾਰਾ ਵਿਗਿਆਨ ਗਿਆਨ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਬੋਲਦੀ ਹੈ ਵਿਗਿਆਨ ਉਹਨੂੰ ਲੈ ਕੇ ਤੁਰ ਪੈਂਦਾ ਹੈ। ਹੁਣ ਆਹ ਦੇਖੋ ਗੱਲ ਕਿਸੇ ਹੋਰ ਪਾਸ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ ਉਹ ਮਨੁੱਖ ਤੇਰੇ ਅੰਦਰ ਹੈ, ਲੇਕਿਨ ਮਿਲਦਾ ਕਿਹਨੂੰ ਹੈ? ਜੋ ਖੋਜੇ ਸੋ ਪਾਵੇ। ਜਿਹਨੇ ਖੋਜਿਆ, ਜਿਹਨੇ ਲੱਭਣਾ ਸ਼ੁਰੂ ਕੀਤਾ ਉਹਨੂੰ ਪਰਮਾਤਮਾ ਮਿਲ ਜਾਂਦਾ, ਤੇ ਜਿਹਨੇ ਲੱਭਿਆ ਹੀ ਨਹੀਂ ਉਹਨੂੰ ਪਰਮਾਤਮਾ ਕਿੱਥੇ ਮਿਲੇਗਾ? ਤੇ ਉਹ ਪੂਜਾ ਕਿਵੇਂ ਕਰ ਸਕਦਾ? ਅੰਤ ਵਿੱਚ ਪੀਪਾ ਜੀ ਕਹਿੰਦੇ ਨੇ, ਪ੍ਰਣ ਪੀਪਾ ਪ੍ਰਣਵੇ ਪਰਮ ਤਤ ਹੈ। ਪੀਪਾ ਪ੍ਰਣਵੇ ਪਰਮ ਤਤ ਹੈ, ਉਹ ਪਰਮ ਤਤ ਪਰਮਾਤਮਾ ਅਕਾਲ ਪੁਰਖ ਆਪ ਹੀ ਸਭ ਕੁਝ ਹੈ, ਪਰ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ। ਸਤਿਗੁਰੂ ਹੋਏ ਲਿਖਾ ਹੋਵੇ, ਜਦ ਤੱਕ ਸਤਿਗੁਰ ਦੀ ਕਿਰਪਾ ਨਾ ਹੋਵੇ, ਗੁਰੂ ਦੀ ਬਖਸ਼ਿਸ਼ ਨਾ ਹੋਵੇ, ਉਹ ਪਰਮਾਤਮਾ ਨਹੀਂ ਮਿਲਦਾ। ਇਸ ਲਈ ਇਸ ਦਰ ਤੇ ਆ ਕੇ ਇੱਕੋ ਗੱਲ ਕਮਾਈਏ, ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਾਰੇ ਮਿਲ ਕੇ ਆਖੋ ਜੀ।

ਖਿਆਲ ਬੜਾ ਸੁੰਦਰ ਹੈ, ਹਰ ਬਿਨ ਸਭ ਕੁਛ ਮੈਲਾ ਹੈ ਸੰਤੋ, ਕਿਉਂਕਿ ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਮੈਲਾ ਹੈ। ਇਹ ਤਨ ਮੈਲਾ, ਇਹ ਮਨ ਮੈਲਾ, ਇਹ ਤਨ ਮੈਲਾ, ਇਹ ਸੰਸਾਰ ਮੈਲਾ, ਇਸ ਸੰਸਾਰ ਦਾ ਵਿਹਾਰ ਮੈਲਾ। ਆ ਤੁਸੀਂ ਦੇਖੋ ਹਰ ਪਾਸੇ ਮੈਲ ਹੈ। ਇਸ ਲਈ ਸਾਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ, ਕਹਿੰਦੇ ਨੇ ਹਰ ਬਿਨ ਸਭ ਕੁਝ ਮੈਲਾ ਹੈ ਸੰਤੋ, ਕਿਆ ਹੋ ਪੂਜ ਚੜਾਈ, ਤੂੰ ਕਿਵੇਂ ਪੂਜਾ ਕਰੇਗਾ, ਕੀ ਪੂਜਾ ਲਈ ਚੜਾਵੇਂਗਾ, ਕਿਉਂਕਿ ਸਭ ਕੁਝ ਤਾਂ ਮੈਲਾ, ਸਭ ਕੁਝ ਮੈਲਾ, ਸੁੱਚਾ ਕੀ ਹੈ, ਕਿਉਂਕਿ ਅਸੀਂ ਉਹ ਚੀਜ਼ ਪਰਮਾਤਮਾ ਦੀ ਦਰਗਾਹ ਵਿੱਚ ਅਰਪਣ ਕਰਨੀ ਹੈ ਜੋ ਸੁੱਚਾ ਹੋਵੇ। ਇਸ ਲਈ ਸਭ ਤੋਂ ਪਹਿਲੇ ਆਪਾਂ ਤਨ ਸੁੱਚਾ ਕਰਨੇ ਆ, ਫਿਰ ਮਨ ਸੁੱਚਾ ਕਰਨੇ ਆ, ਫਿਰ ਤਨ ਸੁੱਚਾ ਕੀਤਾ ਜਾਂਦਾ, ਫਿਰ ਗੁਰੂ ਦੇ ਅਰਪਣ ਹੁੰਦਾ ਹੈ। ਇਸ ਲਈ ਆਪਾਂ ਉਦਮ ਕੀ ਕਰਨੇ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕਿਉਂਕਿ ਗੁਰੂ ਦੀ ਪੂਜਾ ਵਿੱਚ ਬੈਠਣਾ ਹੈ, ਗੁਰੂ ਦਾ ਸਿਮਰਨ ਕਰਨਾ, ਆਪਣੇ ਆਪ ਨੂੰ ਅਰੋਗ ਬਣਾ ਲੈ, ਪਹਿਲੇ ਆਪਣੇ ਆਪ ਨੂੰ ਸੁੱਚਾ ਕਰ ਲੈ। ਜਿਸ ਤੱਕ ਸੁੱਚਾ ਨਹੀਂ ਤੂੰ ਹੁੰਦਾ ਤੇ ਗੁਰੂ ਦੇ ਅਰਪਣ ਕੀ ਕਰੇਗਾ। ਹਰ ਬਿਨ ਸਭ ਕੁਛ ਮੈਲਾ ਹੈ ਸੰਤੋ, ਹਰ ਬਿਨ ਸਭ

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਆਈ ਕੇਸਾਂ ਕਾਕਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸੰਤ ਸਹਾਈ ਜੀਵ ਕੇ ਪਵਜ ਲਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਸੰਤ ਸਰਨ ਜੋ ਜਰ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ।

0: ਸਾਧ ਕੀ ਮਹਿਮਾ ਭੇਦ ਨ ਜਾਣੈ ਜੇਤਾ ਸੁਣੈ ਤੇਤਾ ਵਖਿਆਨ ਸਾਧ ਕੀ ਉਪਮਾ ਤਿਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਰ ਨਹੀਂ ਆਉਣ ਸਾਧ ਕੀ ਸੋਭਾ ਸਦਾ ਸਤਿਗੁਰੂ ਜੁਗੋ ਜੁਗ ਅਟਲ ਚਵ ਤਖਤ ਮਾਲਕ ਨਸਾਂ ਪਾਤਸ਼ਾਹੀ ਜਗਦੀ ਜੋਤ ਸ਼ਬਦ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿਚ ਬ੍ਰਹਮ ਗਿਆਨੀ ਬਾਬਾ ਜੱਸਾ ਸਿੰਘ ਜੀ ਦੇ ਪਵਿੱਤਰ ਤਪੋ ਭੂਮੀ ਤਪ ਸਥਾਨ ਤੇ ਆਪ ਜੀ ਜਿੰਨੇ ਵੀ ਮਾਈ ਭਾਈ ਨਮਸਕਾਰ ਕਰਨ ਦੇ ਲਈ ਆਪਣੀਆਂ ਹਾਜ਼ਰੀਆਂ ਲਗਵਾਉਣ ਦੇ ਲਈ ਸਤਸੰਗਤ ਹਰੀ ਜਸ ਕੀਰਤਨ ਦਾ ਲਾਭ ਉਠਾਉਣ ਦੇ ਲਈ ਆਏ ਹੋ ਵਡਭਾਗੇ ਹੋ ਜੋ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਗੁਰੂ ਚਰਨਾਂ ਵਿਚ ਲਾ ਕੇ ਸੁਪਨਿਆਂ ਬਣਾ ਰਹੇ ਹੋ ਸੱਚਮੁੱਚ ਇਹਨਾਂ ਘੜੀਆਂ ਦਾ ਕੋਈ ਮੁੱਲ ਨਹੀਂ ਹੈ ਸੋ ਗੁਰੂ ਮਹਾਰਾਜ ਜੀ ਦੀ ਤੁਰਕੀ ਬਾਣੀ ਦੇ ਅਖੰਡ ਜਾਪ ਚੱਲ ਰਹੇ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਦੇ ਸੰਗਤਾਂ ਮਨਾ ਰਹੀਆਂ ਹਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜਿਹਾਂ ਦੇ 300 ਸਾਲੇ ਦਿਹਾੜੇ ਸੰਗਤਾਂ ਮਨਾ ਰਹੀਆਂ ਹਨ ਇਹ ਕਿਤਨੇ ਦਿਹਾੜੇ ਇਕੱਠੇ ਹੋਏ ਹਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਜੱਸਾ ਸਿੰਘ ਜੀ ਜਿਨ੍ਹਾਂ ਦੀ ਪਵਿੱਤਰ ਯਾਦ ਨੂੰ ਮਨਾਉਂਦੇ ਹੋਏ ਆਪਾਂ ਰਲ ਮਿਲ ਕੇ ਹਾਜ਼ਰੀਆਂ ਲਗਵਾਉਣ ਦੇ ਲਈ ਪਵਿੱਤਰ ਧਰਤੀ ਤੇ ਆਏ ਹਾਂ ਵਡਭਾਗੇ ਹੋ ਮਹਾਂਪੁਰਸ਼ਾਂ ਦੀ ਮਹਿਮਾ ਬਾਣੀ ਦੱਸਦੀ ਹੈ ਵੇਦਾਂ ਤੋਂ ਵੀ ਵਾਹਰੀ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਵੇਦਾਂ ਤੋਂ ਵੀ ਵਾਹਰੀ ਹੈ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਮਾਣ ਕਰਦੇ ਹਨ ਸਾਧ ਕੀ ਮਹਿਮਾ ਵੇਦ ਨਾ ਜਾਣਨਾ ਵੇਦ ਵੀ ਉਹਨਾਂ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਅਗਮ ਅਗਾਧ ਪਾਰ ਬ੍ਰਹਮ ਸੋਏ ਅਗਮ ਗਮਤਾ ਤੋਂ ਰਹਿਤ ਇਤਨੀ ਡੂੰਘੀ ਹੈ ਇਤਨੀ ਅਗਾਧ ਹੈ ਜਿਵੇਂ ਸਮੁੰਦਰ ਦਾ ਅੰਤ ਨਹੀਂ ਆਉਂਦਾ ਇਸੇ ਤਰ੍ਹਾਂ ਮਹਾਂਪੁਰਸ਼ਾਂ ਦਾ ਵੀ ਕੋਈ ਅੰਤ ਨਹੀਂ ਆਉਂਦਾ ਹੈ ਜੋ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਜਿਸ ਦੀ ਸ੍ਰਿਸ਼ਟੀ ਦਾ ਕੋਈ ਪਾਰਾ ਪਾਰ ਨਹੀਂ ਆਉਂਦਾ ਹੈ ਬੜੇ ਸਾਇੰਸਦਾਨ ਲੋਕ ਵਿਗਿਆਨੀ ਲੋਕ ਬੜੀਆਂ ਖੋਜਾਂ ਕਰ ਰਹੇ ਹਨ ਪਰੰਤੂ ਸਾਧ ਸੰਗਤ ਉਸ ਦੀ ਕੁਦਰਤ ਕਾਇਨਾਤ ਦਾ ਅੰਤ ਨਹੀਂ ਕਿਸੇ ਨੂੰ ਆਇਆ ਬਾਣੀ ਦੇ ਵਿੱਚ ਮਹਾਰਾਜ ਬੇਅੰਤ ਲਿਖਦੇ ਹਨ ਬੇਅੰਤ ਬੇਅੰਤ ਜਿਸ ਦੀ ਸਿਫਤੀ ਦਾ ਵੀ ਕੋਈ ਅੰਤ ਨਹੀਂ ਹੈ ਸੋ ਜੋ ਐਸੇ ਵਾਹਿਗੁਰੂ ਪਰਮੇਸ਼ਰ ਜੋ ਬੇਅੰਤ ਹੈ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਜੋ ਰੂਹਾਂ ਜੋ ਆਤਮਾਵਾਂ ਉਸ ਦੇ ਨਾਲ ਜੁੜ ਗਈਆਂ ਉਸ ਦੇ ਵਿੱਚ ਅਭੇਦ ਹੋ ਗਈਆਂ ਜਿਵੇਂ ਇੱਕ ਬੂੰਦ ਪਾਣੀ ਦੀ ਸਮੁੰਦਰ ਦੇ ਵਿੱਚ ਮਿਲ ਗਈ ਉਹ ਸਮੁੰਦਰ ਦਾ ਰੂਪ ਹੋ ਗਈ ਬੋਲੋ ਐਸੇ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਖੁਦ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਜਿਵੇਂ ਬੂੰਦ ਪਾਣੀ ਦੇ ਵਿੱਚ ਮਿਲ ਗਈ ਜੋਤ ਜੋਤ ਦੇ ਵਿੱਚ ਮਿਲ ਗਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਇਸ ਤਰ੍ਹਾਂ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼ ਸਾਧੂ ਕਿਸੇ ਵੀ ਸਾਸ ਪਵਿੱਤਰ ਲਫ਼ਜ਼ ਦੇ ਨਾਲ ਉਹਨਾਂ ਪਵਿੱਤਰ ਆਤਮਾ ਨੂੰ ਸੰਬੋਧਨ ਕਰੀਏ ਉਹਨਾਂ ਦੀ ਮਹਿਮਾ ਬੇਅੰਤ ਹੈ ਕਿਉਂਕਿ ਉਹ ਬੇਅੰਤ ਦੇ ਵਿੱਚ ਮਿਲ ਗਏ ਬੇਅੰਤ ਦਾ ਰੂਪ ਹੋ ਗਏ ਬੋਲੋ ਸਤਨਾਮ ਪਰਮੇਸ਼ਰ ਦਾ ਰੂਪ ਹੋ ਗਏ ਜੰਮਣ ਮਰਨ ਤੋਂ ਰਹਿਤ ਹੋ ਗਏ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਇਹ ਦੋ ਅਸ਼ਟਪਦੀਆਂ ਸਾਧ ਕੀ ਮਹਿਮਾ ਵੇਦ ਨਾ ਜਾਣੈ ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਇੱਕ ਸਿਵਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇਹ ਸੁਖਮਨੀ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਵਰਣਨ ਕੀਤਾ ਬੜੀ ਮਹਿਮਾ ਵਰਣਨ ਕੀਤੀ ਹੈ ਆਓ ਐਸੇ ਹੀ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਤੇ ਇਹ ਲਫ਼ਜ਼ ਇਹ ਬਾਣੀ ਪੂਰਾ ਢੁਕਦੀ ਹੈ ਬੋਲੋ ਸਤਨਾਮ ਵੱਜ ਵੱਜ ਕੇ ਤਿੰਨਾਂ ਹਿੱਸਿਆਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰਿਆ ਕਰੋ ਆਪਣੀ ਹਾਜ਼ਰੀ ਲਗਵਾਇਆ ਕਰੋ

0: ਫਰੀਦਾ ਮਿਸਲ ਫਕੀਰਾਂ ਗਾਖੜੀ ਸਿਰ ਦੀਜਾ
1: ਆਪ ਗਵਾਏ।
0: ਆਪਣਾ ਆਪਾ ਗਵਾਉਣਾ ਪੈਂਦਾ ਹੈ, ਛਿਣ ਛਿਣ ਮਰਨਾ ਪੈਂਦਾ। ਜੇ ਤਾਂ ਨਾਂ ਦੀ ਬਣਨਾ ਹੋਵੇ ਫਕੀਰ ਭਾਈ ਆਪਣੇ ਵਾਂਗੂ, ਫਿਰ ਤਾਂ ਸੌਖਾ ਹੀ ਹੁੰਦਾ ਹੈ। ਜੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸਾਧ ਸੰਗਤ ਸੱਚੇ ਫਕੀਰ ਬਣਨਾ ਹੈ, ਸਾਧੂ ਬਣਨਾ ਹੈ, ਫਿਰ ਬੜਾ ਔਖਾ ਹੈ। ਬੋਲੋ ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜੀਤ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ ਬੜਾ ਔਖਾ ਮਾਰਗ ਹੈ, ਤੁਰ ਸਕੇਗਾ ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ, ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲਾ ਹੀ ਪਾਲਾ। ਬੋਲੋ ਸਤਨਾਮ, ਬਸਤਰ ਵੀ ਬਾਲਕਿਆਂ ਵਾਲਾ ਹੀ ਪਾਲਾ ਜੇ ਬਾਲਕਾ ਬਣਿਆ ਹੈ। ਸਤਿਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ। ਬੋਲੋ ਸਤਨਾਮ, ਲੋਕਾਂ ਵੱਲੋਂ ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ। ਬੋਲੋ ਸਤਨਾਮ, ਹੁਣ ਮਹਾਰਾਜ ਦੇਖੋ ਪਹਿਲੇ ਦਿਨ ਦਾ ਹੀ ਪਰਚਾ। ਬੋਲੋ ਸਤਨਾਮ, ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ ਫਿਰ ਜਿੱਥੇ ਵਿਆਹਿਆ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ। ਬੋਲੋ
1: ਸਤਨਾਮ,
0: ਜਿੱਥੇ ਵਿਆਹਿਆ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ। ਬੋਲੋ, ਕੌਣ ਕਰ ਸਕਦਾ ਬਾਬਾ ਜੱਸਾ ਸਿੰਘ ਤੋਂ

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖ ਹਾਂ? ਬੋਲੋ
1: ਸਤਨਾਮ।
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ? ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ? ਅਸੀਂ ਕਿਹੋ ਜਿਹੇ ਸਿੱਖ ਹਾਂ? ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ, ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਜੀ ਨੇ ਸਾਥ ਇਤਨੀ ਕਰੜੀ ਘਾਲਣਾ ਕਾਲੀ। ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਐ ਕਮਾਈ ਬਾਬਾ।

ಅಂಗದ ಅಮರಲಾನ್, ಗುರುನಾನಕ್ ಅಂಗದ ಅಮರಲಾನ್, ಉತ್ತಮ ಪದ ಪಾಯೋ.

ਮਾਨਯੋਗ ਸੱਜਣੋ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਵੀ ਕਾਦਰੀ ਉਹਦੇ ਤਰੀਕਾ ਪਾਵੇ, ਆਓ ਸਾਡੇ ਕਰਮ ਦੇ ਸਿੱਧੇ ਹੁਣ ਆਪ ਕੰਮ ਕਰੀਏ ਸੱਜਣਾ ਤੇ ਵਾਹਿਗੁਰੂ।

प्यार गुरुदेव, सच्चे पातशाह सतगुरु साहेब श्री गुरु अमरदास जी महाराज, अपने इस पावन पवित्र श्लोक दे विच आख रहे हैं जो शायद साढ़े कभी ख्याल च भी ना दे, गुरु बाबा जी साढ़े जीवन नू जिस तरह असी जींदे हां, अपने वालों तो असी सही ही जींदे, पर गुरु बाबा जी की ऑब्जर्वेशन साडे जीवन दे प्रति ए है कि जीवन की बिद ना है। अगर आप जी इस पंक्ति नू नोट कर लो तो लिख के ते हर वेले सामने रखो ताकि ए सानू रिमाइंड करांदी रहे कि बेशक असी ग्रो हो गए हां फिजिकली, बेशक असी इंटेलेक्चुअली भी ग्रो हो गए हां, बेशक असी सो कॉल्ड सिविलाइज्ड हां, बेशक असी बहुत ही एडवांस टेक्नोलॉजी दे युग दे विच जी रहे हां, पर गुरु बाबा जी दी निगाह दे विच, गुरु बाबा जी दे ख्यालां दे विच आले सानू जीना ही नहीं आता, तो कितनी बड़ी गल है। और इसनू जो ध्यान दे नाल सुनेगा उस दे अंदर ए विचार ए लाइन एक तूफान उठा देगी, एक टर्मोइल ले आएगी, एक सोच विच इंसान नू जरूर पाएगी कि सच मैनू जीना नहीं आता, कि मैनू जीना ही नहीं आता, जे मैनू जीना ही नहीं आता फिर मैनू आंदा की। फिर इसका अर्थ यह होया कि जब गुरु बाबा जी आखते हैं कि जीवन की विद ना है, जीवन की विधि ही नहीं आती, जीना ही नहीं आता, जीवन की कला ही नहीं आती, आर्ट ऑफ लिविंग जो है वही नहीं आता, तो फिर की मेरा बाकी सारा कुछ जो कुछ मैं करता हां वो गलत नहीं होएगा। फंडामेंटल चीज जो है कि जीवन की विधि नहीं आती, जीवन की विधि नहीं है, तो फिर तो मेरा सब कुछ ही जो मैं सोचता हां सही करता हां वो गलत हो गया, अपने आप ही गलत हो गया। पर ईमानदारी के नाल प्लीज ट्राई टू रिफ्लेक्ट विद इन एंड आस्क दिस क्वेश्चन टू योर सेल्फ कि कितनी दफा असी अपने आप नूं एक कदे वंडर कीता होएगा कि मैनू जीना आंदा भी है या नहीं, जीना आंदा भी है या नहीं। मेरे ख्याल च असी ये सोच नहीं सकते, मेरे ख्याल दे विच असी अपने प्रति ये डाउट भी नहीं कर सकते कि सानू जीना नहीं आता, बिकॉज वी नो हाउ टू ड्रेस, हाउ टू कुक, हाउ टू ईट, हाउ टू सोशलाइज, हाउ टू कम्युनिकेट, सब कुछ सानू आता है, तो फिर असं किस तरह कह सकते हैं कि सानू जीवन की विद ना है, जीवन की विधि ही नहीं आती। गुरु महाराज जी, गुरु अमरदास जी महाराज जी की इस लाइन नूं हुण बहुत समाधि लगाओ, अखां बंद करके प्रेम दे नाल इन्हां वचनां नूं
ਉਹ ਰੱਬੀ ਨੂਰ ਰੱਬੀ ਆਤਮਾ ਜੋ ਸਾਡੇ ਜੀਵਨ ਨੂੰ ਦੇਖਦੀ ਹੈ ਕਿ ਉੱਪਰੋਂ ਉੱਪਰੋਂ ਤੋਂ ਬਹੁਤ ਫਲੇ ਫੁਲੇ ਹਨ, ਬੜੇ ਸੋਫਿਸਟੀਕੇਟਡ ਹਨ, ਲੇਕਿਨ ਵਿੱਚ ਕੀ ਹੈ? ਆਹ ਪਾਸਾ ਜੀ ਦੀ ਵਾਰ ਚ ਸੁਣਦੇ ਹੋ, ਮੈਂ ਆਪ ਨੂੰ ਫਿਰ ਸੁਣਾ ਦਿੰਦਾ। ਫਲੀਏ ਫੁਲੀਏ ਬੱਪੜੇ ਵਿਚਾਰੇ ਦੇਖਣ ਨੂੰ ਬਹੁਤ ਫਲੇ ਫੁਲੇ ਪਏ ਹਨ, ਪ੍ਰੋਸਪਰਸ ਹਨ, ਵੈਲ ਟੂ ਡੂ। ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾ, ਪਰ ਅੰਦਰ ਤਨ ਦੇ ਵਿੱਚ ਸਵਾ ਹੈ, ਕੁਛ ਵੀ ਨਹੀਂ ਰਾਖ। ਪਰ ਇਨਸਾਨ ਦੇ ਵਾਸਤੇ ਬਹੁਤ ਚੋਟ ਵਾਲੀ ਗੱਲ ਹੈ ਕਿ ਮੈਂ ਔਰ ਮੈਨੂੰ ਅੱਜ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਮੈਨੂੰ ਜੀਣ ਦੀ ਹੀ ਵਿਧੀ ਨਹੀਂ ਆਉਂਦੀ। ਅੱਜ ਵੀ ਮੈਨੂੰ ਇਹ ਕਹਿ ਰਿਹਾ ਹੈ ਕਿ ਮੈਨੂੰ ਜੀਣਾ ਹੀ ਨਹੀਂ ਆ। ਆਪ ਜੀ ਨੇ ਕਿਤਨੀ ਕੁ ਦਫਾ ਇਸ ਪੰਕਤੀ ਉੱਤੇ ਕਦੇ ਪਾਉਂਡਰ ਕੀਤਾ ਹੋਵੇ? ਇਮਾਨਦਾਰੀ ਦੇ ਨਾਲ ਆਪਣੇ ਅੰਦਰੋਂ ਇਹ ਜਵਾਬ ਲੱਭੋ ਕਿ ਕਿਤਨੀ ਕੁ ਦਫਾ ਇਹ ਗੱਲ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਇਹ ਗੱਲ ਹੀ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਕਿਸੇ ਨੇ ਇਹ ਪੁਆਇੰਟ ਹੀ ਰੇਜ਼ ਕੀਤਾ ਹੈ ਜਾਂ ਸਾਨੂੰ ਅਵੇਅਰ ਕਰਵਾਇਆ ਹੈ ਕਿ ਤੁਹਾਨੂੰ ਤਾਂ ਵੀ ਹਾਲੇ ਜੀਣਾ ਵੀ ਨਹੀਂ ਆਉਂਦਾ। ਪਰ ਅਸੀਂ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰ ਸਕਦੇ ਹਾਂ, ਹੁਣ ਮਹਾਰਾਜ ਜੀ ਨੂੰ ਅਸੀਂ ਚੈਲੰਜ ਵੀ ਨਹੀਂ ਕਰ ਸਕਦੇ, ਕਿਉਂਕਿ ਸਾਡੇ ਗੁਰਦੇਵ ਹਨ। ਆਪਣੇ ਗੁਰਦੇਵ ਨੂੰ ਅਸੀਂ ਕ੍ਰੋਸ ਵੀ ਨਹੀਂ ਕਰ ਸਕਦੇ, ਉਹਨਾਂ ਦੇ ਨਾਲ ਅਸੀਂ ਡਿਸਐਗਰੀ ਵੀ ਨਹੀਂ ਕਰ ਸਕਦੇ ਕਿ ਮਹਾਰਾਜ ਜੀ ਨਹੀਂ, ਆਪਨੇ ਲਿਖ ਤਾਂ ਦਿੱਤਾ ਹੈ ਪਰ ਐਸੀ ਵੀ ਕੋਈ ਗੱਲ ਨਹੀਂ ਹੈ, ਜੀਣਾ ਸਾਨੂੰ ਆਉਂਦਾ ਹੈ, ਇਹ ਵੀ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਸਾਨੂੰ ਪਤਾ ਹੈ ਕਿ ਜੋ ਗੁਰੂ ਬਾਬਾ ਜੀ ਆਖਦੇ ਹਨ ਤ੍ਰੈਕਾਲ ਸੱਤ। ਸੋ ਅੱਜ ਉਹ ਮੌਕਾ ਹੈ ਕਿ ਅਸੀਂ, ਮੈਨੂੰ ਨਹੀਂ ਪਤਾ, ਸ਼ਾਇਦ ਇਹ ਪੰਕਤੀ ਆਪ ਜੀ ਨੂੰ ਪਹਿਲੇ ਕਿਸੇ ਨੇ ਇਸ ਉੱਤੇ ਐਮਫੇਸਿਸ ਪਾ ਕੇ ਕਹੀ ਹੋਏ ਕਿ ਸਾਡੀ ਸਿਚੁਏਸ਼ਨ ਇਹ ਹੈ, ਨੋ ਮੈਟਰ ਹਾਓ ਐਜੂਕੇਟਡ ਵੀ ਆਰ, ਨੋ ਮੈਟਰ ਹਾਓ ਸਕਸੈਸਫੁਲ ਵੀ ਆਰ, ਨੋ ਮੈਟਰ ਵਟ ਵੀ ਆਰ ਐਂਡ ਵੇਅਰ ਵੀ ਆਰ, ਬਟ ਦ ਬੋਟਮ ਲਾਈਨ ਇਸ ਵੀ ਡੋਂਟ ਨੋ ਹਾਓ ਟੂ ਲਿਵ। ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ। ਪਿਆਰ ਨਾਲ ਇਸ ਮੰਤਰੀ ਨੂੰ ਸੁਣੋ।

ਵੱਡਾ ਹੋਇਆ ਦੁਨੀਦਾਰ, ਸਕਸੈਸਫੁਲ ਹੋ ਗਿਆ। ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸ ਨੂੰ ਖਿੱਚੀ ਲਿਜਾ ਰਿਹਾ। ਅੱਗੇ ਕਰਨੀ ਕੀਰਤ ਵਾਚੀ ਹੈ, ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ ਅੱਗੇ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ

ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖ ਰਿਹਾ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਕਿਸੇ ਵੀ ਏਰੀਏ ਦੇ ਵਿੱਚ, ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਤੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ। ਆਓ ਪ੍ਰੇਮ ਨਾਲ ਥੋੜ੍ਹਾ ਜਿਹਾ ਪ੍ਰਮਾਣ ਸੁਣੋ। ਸਾਡੀ ਘਰੇਲੂ ਜ਼ਿੰਦਗੀ

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ, ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ ਕਹਿੰਦੇ ਹਨ।

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ। ਕਬੀਰ, ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ, ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਬੀਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ, ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

ਆਸਾਨੀ ਦੇ ਨਾਲ ਹੋ ਸਕਦਾ ਹੈ, ਸਕੈਨਿੰਗਸ ਹੋ ਸਕਦੀਆਂ ਹਨ, ਡਾਇਗਨੋਸ ਅੱਛੀ ਤਰ੍ਹਾਂ ਹੋ ਸਕਦਾ ਹੈ, ਤੇ ਤੁਸੀਂ ਆਖਦੇ ਹੋ ਜੀਣਾ ਨਹੀਂ ਆਉਂਦਾ। ਮਹਾਰਾਜ ਜੀ ਆਖਦੇ ਹਾਂ, ਇਸ ਦਾ ਅਰਥ ਇਹ ਨਹੀਂ ਕਿ ਤੁਹਾਨੂੰ ਜੀਣਾ ਆ ਗਿਆ। ਮਹਾਰਾਜ ਦੱਸੋ, ਇੱਕ ਸ਼ਿਸ਼ ਪੁੱਛਦਾ ਹੈ ਸੱਚੇ ਪਾਤਸ਼ਾਹ, ਦੱਸੋ ਫਿਰ ਕਿਵੇਂ ਨਹੀਂ ਜੀਣਾ ਆ ਗਿਆ? ਅਸੀਂ ਤਾਂ ਸੋਚਦੇ ਅਸੀਂ ਬੜੀ ਤਰੱਕੀ ਕਰ ਗਏ, ਅਸੀਂ ਡਾਕਟਰ ਬਣ ਗਏ, ਹਾਸਪਿਟਲਸ ਖੋਲ ਲਏ, ਬਹੁਤ ਬਹੁਤ ਐਡਵਾਂਸ ਟੈਕਨੋਲੋਜੀ ਅਸੀਂ ਪੈਦਾ ਕਰ ਲਈ ਹੈ, ਤੁਸੀਂ ਆਖਦੇ ਜੀਣਾ ਨਹੀਂ ਆ। ਉਹ ਕਹਿੰਦੇ ਹਨ, ਸੁਣੋ, ਸ਼ਲੋਕ ਸੁਣਨ ਵਾਲਾ ਕਹਿੰਦੇ ਹਨ,

0: ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਅੱਜ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਉਹ ਜਵਾਬ ਦਿੰਦੇ ਕਹਿੰਦੇ ਹਨ
1: ਸੋ ਜੀਵਿਆ ਜਿਸ ਮਨ ਵਸਿਆ ਸੋਏ,
0: ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ। ਇੱਕ ਭਰਮ ਚ ਹੈ ਕਿ ਅਸੀਂ ਜਿੰਦੇ ਹਾਂ, ਕੀ ਅਸੀਂ ਸਾਰੇ ਆਪਣੇ ਮਤਲਬ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮਤਲਬ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮਤਲਬ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮਤਲਬ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋਣ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਜ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਿਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀਏ ਮਹਾਰਾਜ ਤੁਸੀਂ ਹੀ ਦੱਸਦੇ ਹੋ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਤੋ ਕੀਰਤਨ ਸਤਸੰਗ ਸੁਣਨ ਦਾ ਭਾਵ ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦਾ। ਹਾਂ, ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਉਣੀ ਹੈ, ਅਵੇਅਰਨੈਸ ਲਿਆਉਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ੍ਹ ਕੀਤੀ ਜਾਏਗੀ।

ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਤੂਲ ਚੁਕਤੀ ਖਿਮਾ, ਜੀਵਨ ਕੀ ਵਿਧ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ। ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਆਰਾ ਸ਼ੇਅਰ ਕਰਿਓ ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਦਾ ਬੈਸਟ ਵੇ ਟੂ ਲਰਨ ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਬਡ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸ ਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ, ਚੁੱਪ ਚਾਪ ਹੋ ਕੇ, ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ। ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੋਪਿਕ ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ। ਸਰ ਤੂਲ ਚੁੱਕ ਦਿਖੇ ਮਾਂ, ਜੀਵਨ ਕੀ ਵਿਧਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪਾਤਸ਼ਾਹ ਕਹਿਣ ਵਾਲੇ ਕਹਿ ਛੱਡਦੇ ਨੇ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰਾਂ ਦੇ ਬੜਾ ਖੰਡਨ ਕਰ ਦਿੱਤੇ ਕਿ ਉਹਨਾਂ ਦੇ ਦਿਲ ਵਿੱਚ ਕੋਈ ਭੇਦ ਸੀ, ਫਰਕ ਸੀ। ਪਾਤਸ਼ਾਹ ਕਹਿਣ ਲੱਗੇ, ਨਹੀਂ ਮੇਰਾ ਕਿਸੇ ਨਾਲ ਵੈਰ ਨਹੀਂ, ਮੈਨੂੰ ਜਿਵੇਂ ਵਾਹਿਗੁਰੂ ਨੇ ਗੱਲਾਂ ਆਖੀਆਂ ਉਹ ਮੈਂ ਸੰਸਾਰ ਨੂੰ ਦੱਸ ਰਿਹਾ। ਦੂਜੀ ਗੱਲ, ਉਹਨਾਂ ਤੋਂ ਵਿਛੋੜ ਕੇ ਜੇ ਮੈਂ ਆਖਾਂ ਮੇਰੇ ਪੈਰਾਂ ਦੀ ਪੂਜਾ ਕਰੋ ਤਾਂ ਤੇ ਮੈਂ ਭੁੱਲ ਵਿੱਚ ਹਾਂ। ਮੈਂ ਕਹਿੰਦਾ ਬਈ ਨਹੀਂ, ਉਹ ਵੀ ਦੱਸ ਰਹੇ ਨੇ, ਮੈਂ ਵੀ ਦੱਸ ਰਿਹਾ। ਉਸ ਵਾਹਿਗੁਰੂ ਦੇ ਤੁਸੀਂ ਵੀ ਸੇਵਕ ਬਣੋ, ਇਸ ਲਈ ਮੇਰਾ ਕਿਸੇ ਨਾਲ ਵੈਰ ਨਹੀਂ। ਹਜ਼ੂਰ ਕਹਿੰਦੇ ਨੇ

ਇਹ ਬੜਾ ਪ੍ਰਸਿੱਧ ਮਨੋਹਰ ਅਤੇ ਸਰਲ ਰਾਗ ਹੈ। ਇਸ ਰਾਗ ਨੂੰ ਸਾਧਾਰਨ ਸ਼ਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਝ, ਜੋਰੀ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿਕ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋਂ ਨਿਸ਼ਾਦ, ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ, ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ, ਜੋ ਕੀਰਤਨ ਦਾ ਸੋਮਾ ਹੈ, ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ, ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਬਸੇ, ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਆਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ, ਮੀਰਾਂ ਦਾਨਾ ਦਿਲ ਸੋਚ।

ਬੜੀ ਡੂੰਘੀ ਬਾਜ ਹੈ। ਸਾਡੀ ਕੀਤੀ ਸੇਵਾ ਸਿਮਰਨ ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਇਹ ਕਿਵੇਂ ਪਤਾ ਲੱਗੇਗਾ? ਗੁੱਸਾ ਨਾ ਕਰਿਓ, ਤੁਸੀਂ ਇੱਥੇ ਘੰਟਾ ਡੇਢ ਆਏ ਹੋ, ਦੋ ਘੰਟੇ ਕੀਰਤਨ, ਗੁਰੂ ਦੀ ਮੋਹਰ ਇੱਥੇ ਲੱਗੀ ਕਿ ਨਹੀਂ ਲੱਗੀ ਕਿਵੇਂ ਪਤਾ ਲੱਗੇਗਾ? ਗੁੱਸਾ

ਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਗਈ ਹੈ, ਕਿਵੇਂ ਪਤਾ ਲੱਗੇਗਾ? ਬੜਾ ਡੂੰਘਾ ਸਵਾਲ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਖੜੇ ਖੜੇ, ਕਹਿੰਦੇ ਦੀਪ ਸਿੰਘਾਂ ਥੋੜੀ ਜਿਹੀ ਦਿਮਾਗ ਵਿੱਚ ਰੱਖਣਾ ਜੀ। ਦੀਪ ਸਿੰਘਾਂ ਵੈਸੇ ਗੁਰੂ ਘਰ ਦੇ ਆਲੂ, ਭਾਵੇਂ ਥੋੜੀ ਭਾਵੇਂ ਬਹੁਤੀ ਘਾਲਣਾ ਕਿਸੇ ਦੀ ਗੁਰੂ ਬਿਰਥਾ ਨਹੀਂ ਜਾਣ ਦਿੰਦਾ ਹੈ ਜੀ। ਪਰ ਜਿਹੜੀ ਤੂੰ ਗੱਲ ਪੁੱਛੀ ਨਾ, ਪੂਰੀ ਖੁਸ਼ੀ ਦੀ ਮੋਹਰ ਪ੍ਰਵਾਨ ਹੋ ਗਈ। ਥੋੜੀ ਬਹੁਤੀ ਘਾਲਣਾ, ਇੱਕ ਦਿਲ ਨਹੀਂ ਭੰਨੇ ਘਾਲੇ ਬਿਰਥਾ।

ਦੀਪ ਸਿਆਂ ਇਹਦੀਆਂ ਤਿੰਨ ਨਿਸ਼ਾਨੀਆਂ ਜਿਹਦੀ ਸੇਵਾ ਸਿਮਰਨ ਦੇ ਉੱਤੇ ਗੁਰੂ ਦੀ ਖੁਸ਼ੀ ਦੀ ਮੋਹਰ ਲੱਗ ਜੇ ਉਹਦੀ ਪਹਿਲੀ ਨਿਸ਼ਾਨੀ ਹੈ ਉਸ ਬੰਦੇ ਦੇ ਅੰਦਰ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ ਗੱਜ ਗਿਆ ਕੋ ਸਤਨਾਮ ਗੁਰੂ ਵਾਲੇ ਗੁਣ ਕਿਹੜੇ ਹੁੰਦੇ ਆ ਨਿਰਵੈਰਤਾ ਧੀਰਜ ਸੰਤੋਖ ਸਹਿ ਹਾ ਹਾ ਹਾ ਕਿਆ ਇਹ ਨਿਸ਼ਾਨੀ ਜੇ ਪਿਆਰੇ ਹੋ ਜਿਸ ਦਿਨ ਤੁਹਾਡੇ ਅੰਦਰ ਇਹ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣਗੇ ਸਮਝ ਲਓ ਸਾਡੇ ਕੀਤੇ ਤੇ ਗੁਰੂ ਦੀਆਂ ਖੁਸ਼ੀਆਂ ਦੀ

ਪੰਜ ਚਾਬੀਆਂ ਦਿੰਦਾ ਜੀ, ਪੰਜ ਚਾਬੀਆਂ ਦਿੰਦਾ ਜੀ। ਕਿਹੜੀਆਂ? ਉਹਦੀ ਰਸਨਾ ਤੇ ਚਾਬੀ ਦੇ ਦਿੰਦਾ ਸੱਤ ਦੀ, ਆਖੋ ਸਤਨਾਮ। ਜੋ ਕਹਿੰਦਾ ਉਹ ਸੱਤ ਹੋਣਾ ਸ਼ੁਰੂ ਹੋ ਜਾਂਦਾ। ਪ੍ਰਭ ਜੀ ਵਸੇ।

ਕੋਈ ਬੜਾ ਨਾਮ ਜਪਣ ਵਾਲਾ ਹੋਵੇ ਕਿਉਂ ਬੱਚਾ ਉਹਦੇ ਅੱਗੇ ਕਰਦੇ ਹੋ? ਇਹਦੇ ਸਿਰ ਤੇ ਹੱਥ ਰੱਖਦੇ ਹੋ, ਉਹਨੂੰ ਪਤਾ ਇਹਦੇ ਹੱਥਾਂ ਚ ਮੇਹਰ ਦੀ ਕੁੰਜੀ ਹੈਗੀ। ਠਾਕੁਰ ਸਤਨਾਮ ਨੇਤਰਾਂ ਚ ਪੁੰਜੀ ਦੇ ਦਿੰਦਾ, ਨਦਰ ਦੀ ਨਦਰ ਦੀ। ਜਿਵੇਂ ਹੁਣੇ ਭੈਣ ਜੀ ਬਚਨ ਸੁਣਾ ਕੇ ਗਏ, ਭਾਈ ਅੱਡਣ ਸ਼ਾਹ ਜੀ ਦਾ ਇੱਕ ਗਦਾ ਤੜਫਦਾ ਪਿਆ, ਉਹਦੇ ਅੱਗੇ ਚੌਂਕੜਾ ਮਾਰ ਕੇ ਬਹਿ ਗਏ ਅੱਡਣ ਸ਼ਾਹ, ਨਦਰ ਕਰੀ ਜਾਂਦੇ ਬਸ ਨੇਤਰਾਂ ਰਾਹੀ ਕਰ ਮਹਾਰਾਜ ਦਾ ਧਾਰ ਕਰ। ਨੇਤਰਾਂ ਚ ਕੁੰਜੀ ਹੈ ਨਾ ਨਦਰ ਦੀ, ਹੈਗੀ। ਹਿਰਦੇ ਚ ਕੁੰਜੀ ਦੇ ਦਿੰਦਾ ਅੰਤਰਯਾਮਤਾ ਦੀ, ਗੱਜ ਕੇ ਆਖੋ ਸਤਨਾਮ। ਅੰਤਰਯਾਮਤਾ ਬਾਬਾ ਸਾਹਿਬ ਸਿੰਘ ਬੇਦੀ ਬੜੀ ਕਮਾਈ ਵਾਲੇ ਹੋਏ, ਇਹਨਾਂ ਦੇ ਲਾਂਗਰੀ ਹੋਏ ਜੇ ਭਾਈ ਭਾਗ ਸਿੰਘ। ਬਾਬਾ ਸਾਹਿਬ ਸਿੰਘ ਬੇਦੀ ਇੰਨੀ ਕਮਾਈ ਸੀ ਜੀ, 2,000-2,500 ਬੰਦਾ ਉਹਨਾਂ ਦੇ ਅਸਥਾਨ ਤੇ ਰੋਜ਼ ਲੰਗਰ ਛਕਦਾ ਸੀ ਤੇ ਪੂਰੀ ਸੇਵਾ ਕਰਦੇ ਸੀ। ਉਹ ਲਾਂਗਰੀ ਸੀ ਮੇਨ ਭਾਗ ਸਿੰਘ ਲਾਂਗਰੀ, ਉਹਦੀ ਮਾਤਾ ਚੜਾਈ ਕਰ ਗਿਆ ਭਾਗ ਸਿੰਘ ਜੀ। ਤੇ ਇੱਕ ਸੇਵਾਦਾਰ ਕਹਿੰਦਾ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਇਹ ਪਤਾ ਨੀ 13ਵੀਂ ਕਿ 14ਵੀਂ ਜਗ੍ਹਾ ਹੋਏ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੇਦੀ ਕੋਲ ਵਿੱਚ। ਕਹਿੰਦਾ ਬਾਬਾ ਸਾਹਿਬ ਸਿੰਘ ਜੀ, ਭਾਗ ਸਿੰਘ ਜੀ ਦੀ ਮਾਤਾ ਚੜਾਈ ਕਰ ਗਈ ਏ, ਇਹਨੂੰ ਛੁੱਟੀ ਦੇ ਦਿਓ। ਥੋੜਾ ਅੰਤਰ ਧਿਆਨ ਹੋਏ, ਕਹਿੰਦੇ ਸੰਸਕਾਰ ਨਾ ਕਰਨਾ, ਧਿਆਨ ਦੇਣਾ। ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਭਾਗ ਸਿੰਘ ਸੰਸਕਾਰ ਨਹੀਂ ਕਰਨਾ, ਮਾਤਾ ਆ ਰਹੀ ਏ ਤੇਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੰਦ ਘੰਟਿਆਂ ਬਾਅਦ ਮਾਤਾ ਉੱਠ ਕੇ ਬਹਿ ਗਈ ਮੇਨ ਲਾਂਗਰੀ ਜਿਹੜਾ ਉਹਨਾਂ ਦਾ। ਮਾਤਾ ਸੁਣਾ ਸੰਗਤ ਨੂੰ ਕੀ ਹੋਇਆ, ਕਹਿੰਦੀ ਜੀ ਮੈਨੂੰ ਲੈ ਗਏ ਧਰਮਰਾਜ ਕੋ, ਦੂਤ ਆਏ ਧਰਮਰਾਜ ਕੋ ਲੈ ਗਏ ਤੇ ਧਰਮਰਾਜ ਖਾਤੇ ਫੋਲੇ, ਮੇਰਾ ਨਾਂ ਹੀ ਨਾ ਲੱਭੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਂ ਹੀ ਨਾ ਲੱਭੇ। ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਇਹ ਧਰਮਰਾਜ ਨੂੰ ਗਲਤੀ ਲੱਗ ਗਈ, ਪਰ ਇਹ ਰੱਬ ਦੀ ਕੁਝ ਲੀਲਾ ਹੈ। 10-8 ਮਿਸਾਲਾਂ ਨੇ ਇਹਦੀਆਂ ਜਿੰਨੀਆਂ ਜਾਗਦੀਆਂ। ਕਈ ਵਾਰੀ ਜਾਣ ਕੇ ਉਹ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਕਰਦਾ ਕਿ ਮਨਮੁਖ ਲੋਕਾਂ ਨੂੰ ਦਰਗਾਹ ਦਾ ਨਕਸ਼ਾ ਪਤਾ ਲੱਗਦਾ। ਭਾਈ ਵੀਰ ਸਿੰਘ ਜੀ ਕਿਤਾਬ ਪੜ੍ਹੋ, ਉਹਦੇ ਵਿੱਚ ਜ਼ਿਕਰ ਹੈ ਜਿਉਲੀ ਅੰਗਰੇਜ਼ ਲੜਕੀ ਦਾ, ਅੰਗਰੇਜ਼ ਦਾ, ਜਿਹੜੇ ਕਹਿੰਦੇ ਸੀ ਗਾਂ ਹੈ ਹੀ ਕੁਝ ਨਹੀਂ। ਫਿਰ ਉਹਨਾਂ ਨੇ ਅਰਦਾਸ ਕੀਤੀ, ਨਿਰੰਕਾਰ ਸਾਡੇ ਦੋਵਾਂ ਚੋਂ ਜਿਹੜਾ ਜਾਵੇ, ਜੋ ਅੱਗੇ ਹੈਗਾ ਉਹ ਰੂਹ ਜਿਹੜੀ ਦੂਜੇ ਨੂੰ ਦੱਸੇ ਆ ਕੇ ਤਾਂ ਮੰਨਾਂਗੇ। ਉਹ ਬੜੀ ਲੰਬਾ ਜਿਕਰ ਯਾਦ ਹੈ, ਰੂਹਾਂ ਦੀ ਦੁਨੀਆ। ਪਿਆਰਿਓ ਬਾਬਾ ਸਾਹਿਬ ਸਿੰਘ ਬੇਦੀ ਕਹਿੰਦੇ ਮਾਤਾ ਸੁਣਾ, ਕਹਿੰਦੀ ਜਦੋਂ ਧਰਮਰਾਜ ਕੋ ਦੂਤ ਲੈ ਗਏ ਉਹ ਵਰਕੇ ਫਰੋਲੇ, ਮੇਰਾ ਨਾਂ ਨਾ ਲੱਭੇ। ਤੇ ਧਰਮਰਾਜ ਕਹਿੰਦਾ ਦੂਤਾਂ ਨੂੰ, ਇਹ ਕਿਹਨੂੰ ਲੈ ਆਇਓ, ਇਹਦਾ ਤੇ ਨਾਂ ਹੀ ਨਹੀਂ ਆਉਣ ਵਾਲੀ ਲਿਸਟ ਚ, ਇਹ ਤੇ ਗੁਰੂ ਨਾਨਕ ਦੇ ਦਰਬਾਰ ਚ ਜਾਣ ਵਾਲੀ ਬੀਬੀ ਏ, ਅਜੇ ਤੇ ਇਹਦੀ ਹੈਗੀ ਉਮਰ। ਇਹ ਸੰਤ ਵਰਿਆਮ ਸਿੰਘ ਦਾ ਰਸਾਲਾ ਮੈਂ ਪੜਿਆ ਸੀ। ਇਹੋ ਜਿਹੀਆਂ ਚੀਜ਼ਾਂ ਕਈ ਜਗ੍ਹਾ ਜਾਣ ਕੇ ਵਾਪਰ ਜਾਂਦੀਆਂ ਨੇ ਦੱਸਣ ਲਈ ਕਿ ਹੈ ਦਰਗਾਹ, ਹੈ ਅੱਗੇ ਲਿਖਾ, ਹੈ ਬਾਤ।

0: ਬਾਬਾ ਜੀ ਦੂਜੀ ਵਾਰੀ ਪੁੱਛਦੇ ਕਹਿੰਦੇ ਕਿੰਨੇ ਸਰੀਰ ਆਏ ਹੋ? ਬਾਬਾ ਜੀ 11। ਹੱਸ ਪਏ ਕਹਿੰਦੇ 13 ਹੀ 13।
1: ਆਖੋ ਸਤਨਾਮ।
0: ਕਹਿੰਦੇ 13 ਹੀ 13। ਉਹ ਸਮਝੇ ਨਾ ਉਸ ਵੇਲੇ, ਉਹ ਪਰਿਵਾਰ ਉਸ ਵੇਲੇ ਨਾ ਸਮਝਿਆ ਬਾਬਾ ਜੀ ਕੀ ਕਹਿੰਦੇ ਭਾਈ 13 ਹੀ 13। ਸਾਧ ਸੰਗਤ ਜੀ ਸਾਰਾ ਰਾਹ ਗੱਲਾਂ ਕਰਦੇ ਰਹੇ ਵੀ ਅਸੀਂ 11 ਸਰੀਰ ਗਏ ਹਾਂ। ਬਾਬਾ ਜੀ ਨੇ ਕਿੰਨੇ ਆਏ ਹੋ? 11। ਕਹਿੰਦੇ 13 ਹੀ 13। 2 ਮਹੀਨੇ ਬਾਅਦ ਪਤਾ ਲੱਗਾ, ਕਿਉਂ? ਨੂੰ ਨੂੰ ਬੱਚਾ ਹੋਣ ਵਾਲਾ ਸੀ, 7ਵਾਂ ਮਹੀਨਾ ਸੀ। 2 ਮਹੀਨੇ ਬਾਅਦ ਜੋੜਾ ਪੈਦਾ ਹੋਇਆ।
1: ਆਖੋ ਸਤਨਾਮ।
0: ਕਮਰੇ ਚ ਉਹ ਵੀ ਸੀ, ਮੱਥਾ ਟੇਕਣ ਲੱਗਿਆ ਤੇ ਇੱਕ ਹੀ ਸੀ ਨਾ ਉਹ। ਉਹਨਾਂ 11 ਗਿਣੇ ਤੇ ਬਾਬਾ ਜੀ ਕਹਿੰਦੇ 13 ਹੀ 13। ਇਹ 13 ਆਖੋ ਸਤਨਾਮ।

ਨੂੰ ਮੇਰ ਦੀ, ਹਿਰਦੇ ਨੂੰ ਅੰਤਰਯਾਮਤਾ ਦੀ, ਤੇ ਪੈਰਾਂ ਨੂੰ ਪਵਿੱਤਰਤਾ ਦੀ. ਆਪ ਸਤਨਾਮ ਕਹਿੰਦੇ ਹੋ ਨਾ, ਫਲਾਣੇ ਮਹਾਂਪੁਰਸ਼ ਸਾਡੇ ਘਰ ਆ ਜਾਣ, ਚਰਨ ਪਾ ਦੇਣ, ਪੈਰ ਪਾ ਦੇਣ, ਪਵਿੱਤਰ ਹੋ ਜਾਏਗਾ. ਪਵਿੱਤਰਤਾ ਕੁੰਜੀ ਮਿਲੀ ਹੋਈ ਹੈ.

ਪਰੇਸ਼ਾਨੀ ਗੁਰੂ ਵਾਲੇ ਗੁਣ ਆਣੇ ਸ਼ੁਰੂ ਹੋ ਜਾਣੇ। ਹੁਣ ਇੱਥੋਂ ਤੁਸੀਂ ਉੱਠਦੇ ਹੀ ਬਾਹਰ ਕਿਸੇ ਨਾਲ ਮਾੜਾ ਬੋਲਦੇ ਹੋ, ਬੁਰਾ ਬੋਲਦੇ ਹੋ, ਸਮਝ ਲਓ ਗੁਰੂ ਦੇ ਗੁਣ ਨਹੀਂ ਆਏ। ਬਾਹਰ ਚਾਹੁੰਦੇ ਹੋ ਕਿ ਜੋੜਿਆਂ ਵਿੱਚੋਂ ਪੰਜ ਜੋੜਿਆਂ ਨੂੰ ਮੈਂ ਵੀ ਰੁਮਾਲ ਨਾਲ ਸੇਵਾ ਕਰ ਜਾ, ਸਮਝ ਲਓ ਗੁਣ ਆਣੇ ਸ਼ੁਰੂ ਹੋ ਗਏ। ਮੈਂ ਵੀ ਕੋਈ ਤਿਆਰਤਾ ਕਰ ਜਾ, ਮੈਂ ਵੀ ਕੁਝ ਲੈ ਜਾ, ਗੁਣ ਲੈ ਜਾ।

ਜਿਹਦੇ ਤੇ ਸੇਵਾ ਸਿਮਰਨ ਤੇ ਖੁਸ਼ੀ ਦੀ ਮੋਹਰ ਲੱਗਦੀ ਉਹਦੀ ਤੀਜੀ ਨਿਸ਼ਾਨੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਜੇ ਉਹਦੀ ਤੀਜੀ ਨਿਸ਼ਾਨੀ ਹੈ, ਉਹਨੂੰ ਮੈਂ ਆਪਣਾ ਰੂਪ ਵੀ ਬਣਾ ਦੇਣਾ, ਆਖੋ ਸਤਨਾਮ ਖਾਲਸਾ ਮੇਰੋ, ਬੋਲਦੇ ਨੀ ਖਾਲਸਾ ਮੇਰੋ ਕਿਹਾ ਸੀ ਨਾ ਬਾਬੇ ਨੇ। ਅੱਡਣ ਸ਼ਾਹੀ ਧਰਮ ਟਕਸਾਲ ਚੋਂ, ਸੇਵਾਬੰਦੀ ਟਕਸਾਲ ਚੋਂ ਕਿਸੇ ਨੇ ਜਦੋਂ ਅੰਮ੍ਰਿਤ ਛਕਿਆ ਤੇ ਆਖਿਆ ਜੀ ਤੁਹਾਡੇ ਦਿਦਾਰੇ ਤੇ ਕਲਗੀ ਧਨ ਕਿਹਾ ਨਾ ਪੰਜਾਂ ਦੇ ਕਰ ਲਈ ਤਿਆਰ ਬਰ ਤਿਆਰ ਸੰਘਾਂ ਦੇ ਵਿੱਚੋਂ ਮੇਰੇ ਹੋਣਗੇ ਮਹਾਰਾਜ, ਨਾ ਪੰਜ ਮਿਲਣ ਇੱਕ ਦੇ ਕਰ ਲਈ, ਇੱਕ ਸਿੰਘ ਨਿਤਨੇਮੀ

ਕੇ ਨਿਤਨੇਮ ਕਰਕੇ ਸਿਮਰਨ ਕਰਕੇ ਆਪਣਾ ਮੁਖ ਸ਼ੀਸ਼ੇ ਚ ਵੇਖ ਲਈ ਤੈਨੂੰ ਉਹਦੇ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ। ਗੱਜ ਕੇ ਆਖੋ ਸਤਨਾਮ ਖਾਲਸਾ ਜੀ। ਬਾਬਾ ਦੀਪ ਸਿੰਘ ਜੀ ਜਦੋਂ ਇਹ ਸੁਣਿਆ ਕਿ ਉਹਨੂੰ ਮੈਂ ਆਪਣਾ ਰੂਪ ਬਣਾ ਦੇਣਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਦੀਪ ਸਿੰਘ ਉੱਥੇ ਹੀ ਆ ਜਾ। ਜੀ ਪਾਤਸ਼ਾਹ ਕੋਲਾ ਮਾਜਦਾ ਪਿਆ। ਜੀ ਮਹਾਰਾਜ ਬੜਾ ਰਗੜਿਆ ਕੋਲਾ, ਬਹੁਤ ਜਪਦਿਆਂ ਜਪਦਿਆਂ ਕੀਤਾ। ਹਾਂ ਮਹਾਰਾਜ। ਤੇ ਦੀਪ ਸਿੰਘ ਫਿਰ ਕੋਲੇ ਚੋਂ ਆਪਣਾ ਮੁੱਖ ਵੇਖ ਨਜ਼ਰ ਆਉਂਦਾ। ਆਖੋ ਸਤਨਾਮ। ਕੋਲੇ ਚੋਂ ਤੈਨੂੰ ਮੁੱਖ ਨਜ਼ਰ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਕੋਲਾ ਇੰਨਾ ਕੁ ਲਿਸ਼ਕਾਇਆ ਸੀ ਕਿ ਜਦੋਂ ਕੋਲਾ ਵੇਖਦੇ ਨੇ ਬਾਬਾ ਦੀਪ ਸਿੰਘ ਜੀ ਤੇ ਕੋਲੇ ਦੇ ਵਿੱਚੋਂ ਆਪਣਾ ਮੁੱਖ ਕੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਦਾਰੇ ਹੋ ਰਹੇ ਨੇ। ਗੱਜ ਕੇ ਆਖੋ ਸਤਨਾਮ। ਪਿਆਰਿਓ ਜਿਹਦੀ ਸੇਵਾ ਤੋਂ ਪ੍ਰਸੰਨ ਹੋ ਜੇ ਉਹਨੂੰ ਆਪਣਾ ਰੂਪ ਬਣਾ ਦੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਹੱਥ ਜੋੜ ਕੇ ਬੇਨਤੀ ਜੇ ਇੱਕ ਨਾਮ ਜਪਣ ਵਾਲੇ ਦਾ ਦਿਹਾੜਾ ਆਪ ਜੀ ਮਨਾ ਰਹੇ ਹੋ, ਇੱਥੋਂ ਦੇ ਸਾਰੇ ਗੁਰਮੁਖ ਪਿਆਰੇ ਜਿਹੜੇ ਸਿੱਖ ਵੈਲਫੇਅਰ ਸੋਸਾਇਟੀ ਵਾਲੇ, ਬਾਬਾ ਦੀਪ ਸਿੰਘ ਜੀ ਵੈਲਫੇਅਰ ਐਸੋਸੀਏਸ਼ਨ ਵਾਲੇ, ਵਾਹਿਗੁਰੂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ।